0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਨ ਜਾਣ ਦਾ ਸਮਾਂ ਹੋ ਗਿਆ ਹੈ, ਸਾਨੂੰ ਸਕੂਲ ਲਈ ਦੇਰੀ ਹੋ ਰਹੀ ਹੈ।
0: ਆ ਗਈ ਮੰਮੀ।
2: ਜਿੰਦ ਕੌਰ ਆਪਣਾ ਬਸਤਾ ਚੁੱਕਦੀ ਹੈ ਤੇ ਦੌੜ ਕੇ ਗੱਡੀ ਵਿੱਚ ਬੈਠ ਜਾਂਦੀ ਹੈ। ਗੱਡੀ ਸਕੂਲ ਦੀ ਨਵੀਂ ਇਮਾਰਤ ਵਿੱਚ ਅੰਦਰ ਜਾਂਦੀ ਹੈ।
1: ਮੈਂ ਜਾਣਦੀ ਹਾਂ ਤੁਹਾਨੂੰ ਅੱਜ ਆਪਣੇ ਨਵੇਂ ਸਕੂਲ ਦੇ ਪਹਿਲੇ ਦਿਨ ਸ਼ਾਇਦ ਥੋੜਾ ਡਰ ਲੱਗੇ, ਬਸ ਯਾਦ ਰੱਖਿਓ ਗੁਰਪੂਰੇ ਮੇਰੀ ਰਾਖ ਲਈ, ਗੁਰੂ ਜੀ ਹਮੇਸ਼ਾ ਤੁਹਾਡੀ ਰਾਖੀ ਕਰਨਗੇ।
3: ਧੰਨਵਾਦ ਮਾਤਾ ਜੀ, ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ, ਮੈਨੂੰ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ।
4: ਸ਼ਾਬਾਸ਼ ਬੇਟੀ, ਚਲੋ ਤੁਹਾਡਾ ਸਕੂਲ 2 ਮਿੰਟਾਂ ਵਿੱਚ ਸ਼ੁਰੂ ਹੋਣ ਲੱਗਾ ਹੈ, ਤੁਹਾਡਾ ਦਿਨ ਚੰਗਾ ਰਹੇ।
2: ਜਿੰਦ ਕੌਰ ਗੱਡੀ ਵਿੱਚੋਂ ਬਾਹਰ ਆਉਂਦੀ ਹੈ ਤੇ ਦੋਵੇਂ ਜਣੇ ਬੋਲਦੇ ਹਨ,
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜਿਵੇਂ ਜਿਵੇਂ ਜਿੰਦ ਕੌਰ ਸਕੂਲ ਦੇ ਅੰਦਰ ਜਾਂਦੀ ਹੈ, ਉਹ ਦੇਖਦੀ ਹੈ ਕਿ ਕਈ ਲੋਕ ਉਸਦੀ ਦਸਤਾਰ ਵੱਲ ਘੂਰ ਕੇ ਦੇਖ ਰਹੇ ਹਨ। ਉਹ ਦੇਖ ਸਕਦੀ ਹੈ ਕਿ ਉਸਦੇ ਆਸ ਪਾਸ ਲੋਕੀ ਕੁਛ ਫੁਸਫੁਸਾ ਰਹੇ ਹਨ। ਤਿੰਨ ਮਤਲਬੀ ਦਿਖਣ ਵਾਲੀ ਕੁੜੀਆਂ ਉਸਦੇ ਕੋਲ ਜਾਂਦੀਆਂ ਹਨ।
5: ਲੱਗਦਾ ਹੈ ਇਸ ਸਾਲ ਸਾਡੇ ਕੋਲ ਇੱਕ ਅਜੀਬ ਕੁੜੀ ਆਈ ਹੈ।
6: ਓਏ ਨਵੀਂ ਕੁੜੀਏ, ਇਹ ਤੇਰੇ ਸਿਰ ਤੇ ਕੀ ਚੀਜ਼ ਹੈ?
2: ਸਾਰੀਆਂ ਕੁੜੀਆਂ ਉਸਦੀ ਦਸਤਾਰ ਨੂੰ ਛੂਣ ਲੱਗਦੀਆਂ ਹਨ, ਹੱਸਦੀਆਂ ਹਨ ਤੇ ਖੋਲਣ ਦੀ ਕੋਸ਼ਿਸ਼ ਕਰਦੀਆਂ ਹਨ। ਦਸਤਾਰ ਦਾ ਇੱਕ ਲੜ ਖੁੱਲ ਜਾਂਦਾ ਹੈ। ਜਿੰਦ ਕੌਰ ਨੂੰ ਗੁੱਸਾ ਆ ਜਾਂਦਾ ਹੈ।
3: ਓਏ ਰੁਕ ਜਾਓ, ਪਿੱਛੇ ਹਟੋ,
5: ਤੇਰੇ ਉੱਤੇ ਜੀ ਚੀਜ਼ ਕਿਉਂ ਹੈ ਅਜੀਬ ਕੁੜੀ?
2: ਜਿਵੇਂ ਜਿਵੇਂ ਕੁੜੀਆਂ ਉਸਦੇ ਨਾਲ ਧੱਕੇਸ਼ਾਹੀ ਕਰਦੀਆਂ ਹਨ, ਜਿੰਦ ਕੌਰ ਬੇਬਸ ਮਹਿਸੂਸ ਕਰਦੀ ਹੈ। ਉਹ ਉਹਨਾਂ ਉੱਤੇ ਟੁੱਟ ਕੇ ਪੈਣਾ ਚਾਹੁੰਦੀ ਹੈ। ਉਸਦਾ ਇੱਕ ਮਨ ਰੋਣਾ ਵੀ ਚਾਹੁੰਦਾ ਹੈ। ਉਹ ਸੋਚਦੀ ਹੈ,
3: ਮੈਨੂੰ ਇਹ ਜਮਾ ਪਸੰਦ ਨਹੀਂ, ਮੈਂ ਚਾਹੁੰਦੀ ਹਾਂ ਕਿ ਇਹ ਗਾਇਬ ਹੋ ਜਾਣ।
2: ਪਰ ਫਿਰ ਉਹਨੂੰ ਚੇਤੇ ਆਉਂਦਾ ਹੈ ਜੋ ਉਸਦੀ ਮਾਤਾ ਜੀ ਨੇ ਉਸਨੂੰ ਦੱਸਿਆ ਸੀ ਕਿ ਗੁਰੂ ਜੀ ਹਮੇਸ਼ਾ ਉਸਦੀ ਰਾਖੀ ਕਰਦੇ ਹਨ, ਤੇ ਉਹ ਅਰਦਾਸ ਕਰਦੀ ਹੈ,
3: ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਇਹੋ ਜਿਹੀ ਜਗ੍ਹਾ ਜਾਂ ਇਨਸਾਨ ਕੋਲ ਭੇਜ ਦਿਓ ਜਿੱਥੋਂ ਮੈਨੂੰ ਹੋਰ ਤਾਕਤ ਮਿਲੇ।
2: ਅਤੇ ਬੇਅੰਤ ਕਿਰਪਾ ਸਦਕਾ ਉਸਦੀ ਸ਼ਕਤੀ ਜਾਗ ਪੈਂਦੀ ਹੈ। ਜਿੰਦ ਕੌਰ ਆਪਣੇ ਆਪ ਨੂੰ ਇੱਕ ਰੋਸ਼ਨੀ ਦੀ ਧੁੰਨ ਭਰੀ ਦੁਨੀਆਂ ਵਿੱਚ ਪਾਉਂਦੀ ਹੈ।
3: ਮੈਨੂੰ ਇੱਥੇ ਬਹੁਤ ਸ਼ਾਂਤ ਮਹਿਸੂਸ ਹੋ ਰਿਹਾ ਹੈ।
2: ਹੈਰਾਨ ਹੋ ਕੇ ਉਹ ਦੇਖਦੀ ਹੈ ਕਿ ਇਹ ਨੂਰਾਨੀ ਸਿੱਖ ਬੀਬੀ ਉਸਦੇ ਸਾਹਮਣੇ ਹੈ।
3: ਤੁਸੀਂ ਕੌਣ ਹੋ ਤੇ ਮੈਂ ਕਿੱਥੇ ਹਾਂ?
7: ਅਸੀਂ ਸ਼ਹੀਦਾਂ ਦੇ ਮੰਡਲ ਵਿੱਚ ਹਾਂ।
3: ਇਹ ਸ਼ਹੀਦ ਕੌਣ ਹੁੰਦੇ ਹਨ?
7: ਸ਼ਹੀਦ ਉਹ ਹੁੰਦੇ ਹਨ ਜੋ ਆਪਣੀ ਅਭਿਲਾਸ਼ਾ ਨਾਲ ਸੱਚ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ। ਮੇਰਾ ਨਾਮ ਸ਼ਰਨ ਕੌਰ ਹੈ, ਤੁਹਾਡੀ ਤਰ੍ਹਾਂ ਮੈਂ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਕਹਾਣੀ ਤੁਹਾਡੀ ਮਦਦ ਕਰੇਗੀ। ਕੀ ਪਰੇਸ਼ਾਨੀ ਹੈ ਛੋਟੀ ਭੈਣ, ਕੀ ਹੋਇਆ?
3: ਮੈਂ ਪਹਿਲੇ ਦਿਨ ਨਵੇਂ ਸਕੂਲ ਗਈ ਸੀ ਜਿੱਥੇ ਮੇਰੀ ਤਰ੍ਹਾਂ ਦਾ ਕੋਈ ਨਹੀਂ ਦਿਖਦਾ। ਕੁਛ ਕੁੜੀਆਂ ਮੇਰੇ ਕੋਲ ਆਈਆਂ ਤੇ ਮੇਰੀ ਦਸਤਾਰ ਖੋਲਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਦੁਖੀ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਕਰਾਂ। ਇਸ ਲਈ ਮੈਂ ਵਾਹਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਮਾਰਗ ਦਿਖਾਓ, ਆਪ ਜੀ ਦੀ ਕੀ ਕਹਾਣੀ ਹੈ?
2: ਬੀਬੀ ਸ਼ਰਨ ਕੌਰ ਗੰਭੀਰਤਾ ਨਾਲ ਜਿੰਦ ਕੌਰ ਦੀ ਅੱਖਾਂ ਵਿੱਚ ਦੇਖਦੇ ਹਨ ਤੇ ਗੱਲ ਸ਼ੁਰੂ ਕਰਦੇ ਹਨ।
7: ਮੈਂ ਜੰਗ ਦੇ ਸਮੇਂ ਜਿਉਂਦੀ ਸੀ।
2: ਜਿੰਦ ਕੌਰ ਹੁਣ ਆਪਣੇ ਸਾਹਮਣੇ ਆਪਣੀ ਨਵੀਂ ਸਹੇਲੀ ਦੀ ਜ਼ਿੰਦਗੀ ਇਸ ਤਰ੍ਹਾਂ ਦੇਖ ਸਕਦੀ ਹੈ ਜਿਵੇਂ ਕਿ ਉਹ ਟੀਵੀ ਤੇ ਆ ਰਹੀ ਹੋਵੇ।
7: ਜਦੋਂ ਮੈਂ 16 ਸਾਲਾਂ ਦੀ ਸੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਸੀ ਤੇ ਦੁਸ਼ਮਣਾਂ ਦੀ ਫੌਜ ਨੇ ਨਿਸ਼ਚਾ ਕਰ ਲਿਆ ਸੀ ਕਿ ਉਹ ਸਾਨੂੰ ਸਿੱਖਾਂ ਨੂੰ ਇਸ ਧਰਤੀ ਤੋਂ ਮਿਟਾ ਦੇਣਗੇ ਅਤੇ ਗੁਰੂ ਸਾਹਿਬ ਜੀ ਨੂੰ ਵੀ ਮਾਰ ਦੇਣਗੇ।
8: ਖਤਮ ਕਰ ਦਿਓ ਇਹਨਾਂ ਨੂੰ।
7: ਗੁਰੂ ਜੀ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਕੁਝ ਦਰਜਨ ਖਾਲਸੇ ਨੇੜੇ ਦੇ ਇੱਕ ਸ਼ਹਿਰ ਵਿੱਚ ਜਾ ਪਹੁੰਚੇ। ਉਹ ਸਭ ਇੱਕ ਕਿਲੇ ਵਿੱਚ ਸਨ ਜਿਸਦਾ ਨਾਮ ਸੀ ਚਮਕੌਰ, ਅਤੇ ਸ਼ਾਹੀ ਫੌਜਾਂ ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿਪਾਹੀ ਸਨ, ਉਹਨਾਂ ਨੇ ਕਿਲੇ ਨੂੰ ਚਾਰੇ ਪਾਸੋਂ ਘੇਰਾ ਪਾਇਆ ਹੋਇਆ ਸੀ। ਇਹ ਸਭ ਅੱਗ ਦੇ ਸਮੁੰਦਰ ਵਿੱਚ ਸ਼ਾਂਤੀ ਦੇ ਟਾਪੂ ਵਾਂਗ ਜਾਪਦਾ ਸੀ।
9: ਸਤਿ ਸ਼੍ਰੀ ਅਕਾਲ।
7: ਪੰਜਾਂ ਦੇ ਸਮੂਹ ਵਿੱਚ ਖਾਲਸਾ ਆਪਣੇ ਗੁਰੂ ਅੱਗੇ ਸ਼ਹੀਦ ਹੋਣ ਦੀ ਦਾਤ ਦੀ ਬੇਨਤੀ ਕਰਦਾ ਹੈ।
10: ਗੁਰੂ ਸਾਹਿਬ ਜੀ, ਅਗਲੀ ਸੇਵਾ ਸਾਡੀ ਲਗਾਓ ਜੀ,
11: ਸਾਨੂੰ ਸ਼ਹੀਦੀ ਦੀ ਦਾਤ ਬਖਸ਼ੋ ਜੀ। ਤਾਂ ਜੋ ਅਸੀਂ ਇਸ ਜੀਵਨ ਦੇ ਅਸਲ ਮੰਤਵ ਧਰਮ ਦੀ ਜੰਗ ਖਾਤਰ ਲੜ ਸਕੀਏ ਅਤੇ ਫਤਿਹ ਪ੍ਰਾਪਤ ਕਰ ਸਕੀਏ।
7: ਫਿਰ ਗੁਰੂ ਸਾਹਿਬ ਨੇ ਕਿਹਾ, ਤੁਹਾਡੇ ਉੱਪਰ ਬੇਅੰਤ ਕਿਰਪਾ ਹੈ, ਇੱਕ ਖਿੰਡ ਲਈ ਵੀ ਡਰਿਓ ਨਾ ਅਤੇ ਤੁਸੀਂ ਸਿੱਧਾ ਗੁਰੂ ਨਾਨਕ ਦੀ ਝੋਲੀ ਵਿੱਚ ਜਾ ਵਸੋਗੇ। ਧਿਆਨ ਰੱਖਿਓ, ਕਦੇ ਵੀ ਪਿੱਠ ਨਹੀਂ ਦਿਖਾਉਣੀ। ਜਿਵੇਂ ਮੀਂਹ ਦਾ ਪਾਣੀ ਤੇਜ਼ੀ ਨਾਲ ਕਿਸੇ ਤਾਲ 'ਚ ਡਿੱਗਦਾ ਹੈ, ਤਿਵੇਂ ਖਾਲਸਾ ਬੇਖੌਫ ਮੈਦਾਨ ਵਿੱਚ ਉਤਰਿਆ ਅਤੇ ਅਕਾਲ ਪੁਰਖ ਵਿੱਚ ਸਮਾ ਗਿਆ। ਉਹਨਾਂ ਦੀਆਂ ਆਤਮਾ ਸਵਰਗਾਂ ਵਿੱਚ ਇੱਦਾਂ ਚਲੀਆਂ ਗਈਆਂ ਜਿਵੇਂ ਇੱਕ ਚਿੜੀ ਆਕਾਸ਼ ਵਿੱਚ। ਮੇਰਾ ਹਿਰਦਾ ਇਹ ਖੂਬਸੂਰਤੀ ਦੇਖ ਗਲਬਾ ਗਿਆ। ਮੈਂ ਇਹੀ ਅਰਦਾਸ ਕਰਦੀ ਰਹੀ ਕਿ ਮੈਂ ਵੀ ਉਹਨਾਂ ਵਾਂਗ ਹੀ ਹੋ ਜਾਵਾਂ। ਮੇਰੀ ਸਿਰਫ ਇੱਕ ਇੱਛਾ ਸੀ, ਉਹਨਾਂ ਨਾਲ ਕਿਲੇ ਵਿੱਚ ਹੋਣਾ। ਮੈਂ ਅਕਾਲ ਪੁਰਖ ਨਾਲ ਵਾਅਦਾ ਕੀਤਾ ਸੀ ਕਿ ਮੈਂ ਵੀ ਇਹਨਾਂ ਵਾਂਗ ਨਿਰਭੈ ਹੋਵਾਂਗੀ। ਹੇ ਮੇਰੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ, ਮੈਂ ਕੇਵਲ ਇੱਕ ਪਾਸੇ ਬੈਠ ਕੇ ਇਹ ਸਭ ਨਹੀਂ ਦੇਖ ਸਕਦੀ। ਕਿਰਪਾ ਕਰੋ, ਮੈਨੂੰ ਵੀ ਆਪਣੇ ਪੁੱਤਾਂ ਵਾਂਗ ਸ਼ਹੀਦੀ ਦੀ ਦਾਤ ਬਖਸ਼ੋ ਜੀ। ਮੈਂ ਆਪਣੇ ਅੰਦਰ ਇੱਕ ਕੋਮਲ ਜਿਹੀ ਆਵਾਜ਼ ਸੁਣੀ, ਮੈਨੂੰ ਤੁਹਾਡੇ ਉੱਤੇ ਮਾਣ ਹੈ ਮੇਰੀ ਪਿਆਰੀ ਧੀਏ, ਤਿਆਰ ਰਹੋ, ਤੁਸੀਂ ਮੈਨੂੰ ਛੇਤੀ ਹੀ ਮਿਲੋਗੇ। ਮੈਂ ਜਾਣਦੀ ਸੀ ਉਹ ਆਵਾਜ਼ ਕਿਸਦੀ ਸੀ। ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੈਂ ਪੂਰੀ ਦੁਨੀਆ ਦੀ ਰਾਣੀ ਹੋਵਾਂ। ਗੁਰੂ ਪਿਤਾ ਜੀ ਅਤੇ ਕੁਝ ਕੁ ਸਿੱਖ ਜੋ ਰਹਿ ਗਏ ਸਨ ਦੂਜੀ ਥਾਂ ਕੂਚ ਕਰ ਗਏ, ਦੁਸ਼ਮਣ ਉਹਨਾਂ ਨੂੰ ਕਦੇ ਵੀ ਫੜ ਨਾ ਸਕੇ। ਅੰਤ ਵਿੱਚ ਬੇਅੰਤ ਖਾਲਸੇ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦੀ ਮੰਡਲਾਂ ਵਿੱਚ ਪਹੁੰਚ ਗਏ। ਮੈਨੂੰ ਉਦੋਂ ਹੀ ਪਤਾ ਲੱਗਾ ਕਿ ਮੈਂ ਹੁਣ ਕੀ ਕਰ ਸਕਦੀ ਸੀ। ਮੈਂ ਉਹਨਾਂ ਸ਼ਹੀਦਾਂ ਦੀ ਦੇਹ ਨੂੰ ਸਤਿਕਾਰ ਸਹਿਤ ਅਗਨ ਭੇਟ ਸਕਦੀ ਸੀ। ਘੋਰ ਹਨੇਰਾ ਸੀ ਅਤੇ ਬਹੁਤ ਠੰਡ ਵੀ ਸੀ, ਪਰ ਤਾਂ ਵੀ ਮੈਂ ਲੱਕੜ ਇਕੱਠੀ ਕਰਕੇ ਲਿਆਂਦੀ। ਇਹ ਬਹੁਤ ਔਖਾ ਕੰਮ ਸੀ, ਮਗਰ ਗੁਰਬਾਣੀ ਨੇ ਮੈਨੂੰ ਤਾਕਤ ਬਖਸ਼ੀ। ਇੱਕ ਇੱਕ ਕਰਕੇ ਮੈਂ ਆਪਣੇ ਭਰਾਵਾਂ ਦੀ ਦੇਹ ਚੁੱਕ ਕੇ ਲੱਕੜਾਂ ਉੱਤੇ ਰੱਖਦੀ ਗਈ।
3: ਵਾਹ, ਉਹ ਤਾਂ ਬਹੁਤ ਭਾਰੀ ਹੋਣਗੇ, ਤੁਸੀਂ ਕਿੰਨੇ ਤਾਕਤਵਰ ਹੋ। ਪਰ ਮੈਂ ਕੁਛ ਪੁੱਛਣਾ ਚਾਹੁੰਦੀ ਹਾਂ, ਜੇਕਰ ਤੁਸੀਂ ਚਿੱਖਾਂ ਨੂੰ ਅੱਗ ਲਾਓ ਤੇ ਪਾਂਬਣ ਨਹੀਂ ਮੱਚ ਜਾਏਗਾ? ਕੀ ਇਹ ਦੇਖ ਕੇ ਦੁਸ਼ਮਣ ਵਾਪਸ ਆ ਕੇ ਤੁਹਾਨੂੰ ਫੜ ਨਹੀਂ ਲਏਗਾ?
7: ਹਾਂਜੀ, ਮੈਂ ਜਾਣਦੀ ਸੀ ਕਿ ਉਹ ਦੁਬਾਰਾ ਮੈਨੂੰ ਮਾਰਨ ਲਈ ਵਾਪਸ ਜ਼ਰੂਰ ਆਉਣਗੇ, ਪਰ ਮੈਂ ਨਿਰਭੈ ਰਹਿਣ ਦਾ ਵਾਅਦਾ ਕੀਤਾ ਸੀ ਅਤੇ ਉਹ ਵਾਅਦਾ ਨਿਭਾਉਣ ਦੇ ਲਈ ਮੈਂ ਇਹੀ ਕਰ ਸਕਦੀ ਸੀ ਕਿ ਆਪਣੇ ਭਰਾਵਾਂ ਦੀ ਸੇਵਾ ਕਰਕੇ ਉਹਨਾਂ ਨੂੰ ਉਹੀ ਮਾਣ ਦੇ ਸਕਾਂ ਜਿਹੋ ਜਿਹੇ ਬਹਾਦਰ ਯੋਧੇ ਉਹ ਸਨ। ਦਰਅਸਲ ਜਿੰਦ ਕੌਰ ਜੀ, ਅਸੀਂ ਆਪਣੇ ਦਿਲ ਦੇ ਅੰਦਰ ਸਭ ਜਾਣਦੇ ਹਾਂ ਕਿ ਸਹੀ ਕੀ ਹੈ, ਭਾਵੇਂ ਉਹ ਦੁਨੀਆਂ ਨੂੰ ਨਹੀਂ ਦਿਸਦਾ। ਸਾਡੀ ਆਤਮਾ ਉਹਨੂੰ ਪਹਿਚਾਣਦੀ ਹੈ। ਇੱਕ ਡਰਪੋਕ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ, ਪਰ ਜੀਵਨ, ਇੱਥੋਂ ਤੱਕ ਕਿ ਮੌਤ ਵੀ, ਜੋ ਕਿ ਹਿੰਮਤ ਨਾਲ ਪ੍ਰਾਪਤ ਹੋਈ ਹੋਵੇ, ਬਹੁਮੁੱਲੀ ਹੈ।
3: ਇਹ ਕੇਵਲ ਜੀਵਨ ਜੀਣ ਦੀ ਗੱਲ ਨਹੀਂ, ਪਰ ਉਸ ਜੀਵਨ ਵਿੱਚ ਤੁਸੀਂ ਕਿੰਨੀ ਹਿੰਮਤ ਲਿਆਉਂਦੇ ਹੋ, ਇਹੀ ਮੰਤਵ ਹੈ।
7: ਬਿਲਕੁਲ ਸੱਚ, ਮੈਂ ਇਹ ਨਹੀਂ ਫਿਕਰ ਕੀਤੀ ਕਿ ਮੈਂ ਜਿਉਂਦੀ ਹਾਂ ਜਾਂ ਮਰ ਗਈ। ਮੈਂ ਜਾਣਦੀ ਸੀ ਕਿ ਮੈਂ ਸਹੀ ਹਾਂ। ਮੈਂ ਚਿਖਾ ਨੂੰ ਜਲਾਇਆ ਅਤੇ ਸਤਿਕਾਰ ਸਹਿਤ ਪਾਣੀ ਦਾ ਪਾਠ ਕੀਤਾ।
12: ਜਪਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾਰ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ।
7: ਮੁਗਲਾਂ ਨੂੰ ਭਾਵੇਂ ਇਹ ਨਾ ਦਿਸਦਾ ਹੋਵੇ ਕਿ ਕਿੰਨੀਆਂ ਸੋਹਣੀਆਂ ਰੂਹਾਂ ਆਜ਼ਾਦ ਹੋ ਰਹੀਆਂ ਸਨ, ਉਹਨਾਂ ਨੂੰ ਇਹ ਜ਼ਰੂਰ ਦਿਸਿਆ ਹੋਵੇਗਾ ਕਿ ਅੱਗ ਕਿੰਨੀ ਭਖ ਰਹੀ ਹੈ।
13: ਉਹ ਤੇਰੀ, ਤੈਨੂੰ ਉਹ ਧੂੰਆਂ ਦਿਖ ਰਿਹਾ ਹੈ?
8: ਹਾਂ, ਤੇ ਉਹ ਚਮਕੌਰ ਦੀ ਤਰਫ ਤੋਂ ਆ ਰਿਹਾ ਹੈ।
13: ਜਿਹੜਾ ਕੋਈ ਸਿੱਖਾਂ ਨੂੰ ਮਾਣ ਦੇਣ ਦੀ ਹਿੰਮਤ ਕਰੇਗਾ ਸਾਡੇ ਹੱਥੋਂ ਮਾਰਿਆ ਜਾਏ।
8: ਵਾਪਸ ਮੁੜੋ, ਅਸੀਂ ਵਾਪਸ ਜਾਵਾਂਗੇ ਤੇ ਇਹ ਜੋ ਵੀ ਹੈ ਉਹਨੂੰ ਮਾਰ ਮੁਕਾਵਾਂਗੇ।

0: ਹਾਲ
1: ਹੁਣ ਆਪਣੇ ਜੀਵਨ ਵਿੱਚ ਵਾਪਸ ਚਲੇ ਜਾਓ।
2: ਤੇ ਕੀ ਤੁਸੀਂ ਮੇਰੇ ਨਾਲ ਚੱਲੋਗੇ?
1: ਤੁਹਾਨੂੰ ਇਸ ਸਮੇਂ ਵਿੱਚ ਯੋਧਿਆਂ ਦੀ ਲੋੜ ਨਹੀਂ, ਤੁਹਾਨੂੰ ਖੁਦ ਇਸ ਸਮੇਂ ਯੋਧਾ ਬਣਨ ਦੀ ਲੋੜ ਹੈ। ਪਰ ਅਸੀਂ ਸਦਾ ਆਪ ਜੀ ਨਾਲ ਆਪਦੇ ਜੀਵਨ ਕਾਲ ਦੌਰਾਨ ਰਵਾਂਗੇ। ਚਲੋ ਉਹ ਕਰੋ ਜੋ ਤੁਹਾਨੂੰ ਇਸ ਵਕਤ ਕਰਨ ਦੀ ਲੋੜ ਹੈ, ਤੇ ਉਹਨੂੰ ਪੂਰੀ ਸ਼ਰਧਾ ਨਾਲ ਕਰੋ। ਤੁਹਾਡੀ ਰਾਖੀ ਸਦਾ ਹੋਵੇਗੀ, ਤੇ ਅਸੀਂ ਦੁਨੀਆਂ ਵਿੱਚ ਰੁਸ਼ਨਾਈ ਕਰਨ ਵਿੱਚ ਫਤਿਹ ਜ਼ਰੂਰ ਪਾਵਾਂਗੇ। ਇਹੀ ਤੇ ਸਾਡੀ ਫਤਿਹ ਦਾ ਅਰਥ ਹੈ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
3: ਤੇ ਬਸ ਇਸੇ ਤਰ੍ਹਾਂ ਜਿੰਦ ਕੌਰ ਵਾਪਸ ਆਪਣੇ ਸਕੂਲ ਪਹੁੰਚ ਜਾਂਦੀ ਹੈ, ਜਿੱਥੇ ਉਸਦੇ ਨਾਲ ਛੇੜਛਾੜ ਤੇ ਧੱਕੇਸ਼ਾਹੀ ਹੋ ਰਹੀ ਹੁੰਦੀ ਹੈ।
4: ਤੇਰੇ ਉੱਤੇ ਜੀ ਚੀਜ ਕਿਉਂ ਹੈ ਅਜੀਬ ਕੁੜੀ?
3: ਇੱਕ ਵਾਰ ਫੇਰ ਉਸਨੂੰ ਗੁੱਸਾ ਤੇ ਨਿਰਾਸ਼ਾ ਮਹਿਸੂਸ ਹੁੰਦੀ ਹੈ, ਪਰ ਇਸ ਸਮੇਂ ਉਹ ਇਹ ਵੀ ਯਾਦ ਕਰਦੀ ਹੈ ਕਿ ਉਸਨੂੰ ਡਰਨ ਦੀ ਕੋਈ ਲੋੜ ਹੀ ਨਹੀਂ ਹੈ। ਉਹ ਆਪਣੀ ਸ਼ਕਤੀ ਨੂੰ ਚੇਤੇ ਕਰਦੀ ਹੈ।
2: ਤੁਹਾਡੇ ਸ਼ਬਦ ਹਥਿਆਰਾਂ ਵਰਗੇ ਹਨ, ਪਰ ਮੈਂ ਤੁਹਾਡੇ ਤੀਰਾਂ ਤੇ ਤਲਵਾਰਾਂ ਤੋਂ ਨਹੀਂ ਡਰਦੀ। ਜੇਕਰ ਤੁਹਾਡੇ ਸ਼ਬਦ ਮੈਨੂੰ ਮਾਰ ਵੀ ਦੇਣਗੇ, ਫਿਰ ਵੀ ਮੈਂ ਆਪਣੇ ਹੋਂਦ ਤੇ ਸੱਚਾਈ ਤੋਂ ਨਹੀਂ ਡੁੱਲਾਂਗੀ, ਸੱਚਾਈ ਤੋਂ ਨਹੀਂ ਡੁੱਲਾਂਗੀ।
5: ਓਏ, ਇਹ ਤਾਂ ਕਾਫੀ ਗੰਭੀਰ ਹੈ, ਜਿਨ੍ਹਾਂ ਮੈਂ ਸੋਚਿਆ ਵੀ ਨਹੀਂ ਸੀ।
3: ਜਿੰਦ ਕੌਰ ਨੂੰ ਹੋਰ ਆਤਮ ਵਿਸ਼ਵਾਸ ਮਹਿਸੂਸ ਹੁੰਦਾ ਹੈ, ਜਿਵੇਂ ਜਿਵੇਂ ਉਸ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਉਸਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ।
2: ਮੈਂ ਇੱਕ ਅਧਿਆਤਮਕ ਰਾਜੇ ਦੀ ਧੀ ਹਾਂ, ਤੇ ਇਹ ਜੋ ਮੇਰੇ ਸਿਰ ਤੇ ਹੈ, ਇਹ ਮੇਰਾ ਤਾਜ ਹੈ। ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੇ ਵਰਗੇ ਹਜ਼ਾਰਾਂ ਮੇਰਾ ਵਿਰੋਧ ਕਰਦੇ ਹਨ। ਮੈਂ ਹਾਰਾਂਗੀ ਨਹੀਂ, ਮੈਂ ਸਭ ਨਾਲ ਮਿਲ ਜਾਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਾਂਗੀ, ਕਿਉਂਕਿ ਮੈਂ ਪੈਦਾ ਹੀ ਵੱਖਰੀ ਦੱਸਣ ਲਈ ਹੋਈ ਹਾਂ। ਪਰ ਜੇ ਤੁਸੀਂ ਮੇਰੇ ਨਾਲ ਦੋਸਤੀ ਕਰਨਾ ਚਾਹੋ, ਉਸ ਵਿੱਚ ਕੋਈ ਦਿੱਕਤ ਨਹੀਂ।
3: ਕੁੜੀਆਂ ਜਿੰਦ ਕੌਰ ਵੱਲ ਅਚੰਭੇ ਨਾਲ ਵੇਖਦੀਆਂ ਹਨ।
6: ਠੀਕ ਹੈ, ਵਾਹ, ਦਰਅਸਲ ਅਸੀਂ ਕਦੇ ਕਿਸੇ ਨੂੰ ਇੱਦਾਂ ਨਹੀਂ ਵੇਖਿਆ।
4: ਮੇਰਾ ਮਤਲਬ ਕੇਵਲ ਕੁਝ ਗੁੰਡੇ ਜੋ ਫਿਲਮਾਂ ਵਿੱਚ ਹੁੰਦੇ ਹਨ ਹੈ।
2: ਤੁਸੀਂ ਫਿਰ ਸਹੀ ਫਿਲਮਾਂ ਨਹੀਂ ਦੇਖ ਰਹੇ। ਮੇਰੇ ਚਾਚੇ ਤਾਏ ਤੇ ਮੰਮੀ ਪਾਪਾ ਵੀ ਦਸਤਾਰ ਸਜਾਉਂਦੇ ਹਨ। ਮੇਰਾ ਪਰਿਵਾਰ ਮਿਹਨਤ ਕਰਦਾ ਤੇ ਲੋੜਵੰਦਾਂ ਦੀ ਮਦਦ ਵੀ ਕਰਦਾ। ਜੇਕਰ ਤੁਸੀਂ ਭੁੱਖੇ ਹੋ, ਤੁਹਾਨੂੰ ਪਤਾ ਹੈ ਤੁਹਾਨੂੰ ਕਿਹਦੇ ਕੋਲ ਜਾਣਾ ਹੈ। ਉਹਨਾਂ ਨੇ ਦਸਤਾਰਾਂ ਸਜਾਈਆਂ ਹੋਣਗੀਆਂ। ਮੈਂ ਇਸ ਕਰਕੇ ਦਸਤਾਰ ਸਜਾਉਂਦੀ ਹਾਂ ਤਾਂ ਕਿ ਮੈਂ ਵਾਰ ਵਾਰ ਆਪਣੇ ਆਪ ਨੂੰ ਚੇਤੇ ਕਰਵਾ ਸਕਾਂ ਕਿ ਮੈਂ ਕੋਮਲ ਨਹੀਂ ਬਲਕਿ ਬਹੁਤ ਬਲਵਾਨ ਵੀ ਹਾਂ। ਮੈਂ ਇੱਕ ਯੋਧਾ ਵੀ ਹਾਂ ਤੇ ਇੱਕ ਸ਼ਹਿਜ਼ਾਦੀ ਵੀ ਹਾਂ, ਤੇ ਮੈਂ ਇੱਥੇ ਹੋਰਾਂ ਦੀ ਮਦਦ ਕਰਨ ਲਈ ਹਾਂ।
4: ਵਾਹ, ਸਾਨੂੰ ਨਹੀਂ ਪਤਾ ਸੀ ਕਿ ਇਸ ਦਾ ਕਿੰਨਾ ਗੂੜਾ ਅਰਥ ਹੈ।
5: ਹਾਂ, ਇਹ ਤੇ ਅਸਲ ਵਿੱਚ ਬਹੁਤ ਵਧੀਆ ਜਾਪਦਾ ਹੈ।
6: ਹਾਂ, ਮੈਂ ਤੇ ਬਹੁਤ ਪ੍ਰਭਾਵਿਤ ਹੋਈ ਹਾਂ, ਅਸੀਂ ਤੁਹਾਨੂੰ ਗਲਤ ਪਰਖਿਆ।
2: ਮੈਂ ਅਰਦਾਸ ਕਰਦੀ ਹਾਂ ਕਿ ਅਸੀਂ ਕੋਮਲ ਤੇ ਸ਼ਕਤੀਸ਼ਾਲੀ ਔਰਤਾਂ ਬਣੀਏ ਜੋ ਇਸ ਦੁਨੀਆਂ ਨੂੰ ਰੋਸ਼ਨ ਕਰ ਦੇਣ। ਮੈਂ ਤੁਹਾਨੂੰ ਜਾਣ ਕੇ ਬਹੁਤ ਖੁਸ਼ ਹੋਵਾਂਗੀ ਜੇ ਤੁਸੀਂ ਚਾਹੋ।
5: ਇਹੋ ਜਾਪਦਾ ਹੈ, ਤੁਹਾਨੂੰ ਵੀ ਬਹੁਤ ਕੁਝ ਜਾਣਕਾਰੀ ਹੈ, ਅਸੀਂ ਵੀ ਤੁਹਾਡੇ ਬਾਰੇ ਹੋਰ ਜਾਣਨਾ ਚਾਹਾਂਗੇ।
4: ਕੀ ਅੱਜ ਤੁਸੀਂ ਖਾਣੇ ਲਈ ਸਾਡੇ ਨਾਲ ਬੈਠਣਾ ਪਸੰਦ ਕਰੋਗੇ?
2: ਹਾਂਜੀ, ਕਿਉਂ ਨਹੀਂ।
3: ਤੇ ਸਾਰੀਆਂ ਕੁੜੀਆਂ ਹੁਣ ਇੱਕ ਨਵੀਂ ਸੋਚ ਨਾਲ ਅੱਗੇ ਵਧਦੀਆਂ ਹਨ। ਜਦੋਂ ਅਸੀਂ ਬੀਬੀ ਸ਼ਰਨ ਕੌਰ ਵਰਗੇ ਸ਼ਹੀਦਾਂ ਨਾਲ ਜੁੜਦੇ ਹਾਂ, ਪੂਰੀ ਕਾਇਨਾਤ ਵਿੱਚ ਐਸਾ ਕੁਝ ਨਹੀਂ ਜੋ ਸਾਨੂੰ ਬਦਲ ਸਕੇ ਜਾਂ ਡਰਾ ਸਕੇ।
1: ਅਸੀਂ ਹਮੇਸ਼ਾ ਲੋੜ ਪੈਣ ਤੇ ਅੰਗ ਸੰਗ ਸਹਾਈ ਹੁੰਦੇ ਹਾਂ। ਅਸੀਂ ਸ਼ਹੀਦ ਇੱਥੇ ਗੁਰੂ ਦੇ ਪਿਆਰਿਆਂ ਦੀ ਰਾਖੀ ਲਈ ਸਦਾ ਮੌਜੂਦ ਹਾਂ।

0: ਆਪਣੇ ਸਿੱਖੀ ਦੇ ਪ੍ਰੇਮ ਲਈ ਸਦਾ ਦ੍ਰਿੜ ਰਹੋ ਤੇ ਅਸੀਂ ਵੀ ਤੁਹਾਡੇ ਨਾਲ ਰਵਾਂਗੇ।
1: ਅਸੀਂ ਇਹ ਹਮੇਸ਼ਾ ਯਾਦ ਰੱਖ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਹਨ ਤੇ ਮਾਤਾ ਸਾਹਿਬ ਕੌਰ ਜੀ ਸਾਡੇ ਮਾਤਾ ਜੀ ਹਨ।
2: ਖੁਸ਼ੀਆਂ ਦੇ ਜੈਕਾਰੇ ਗਜਾਵੇ ਸੋ ਫਤਿਹ ਪਾਵੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ ਮਨ

0: Guru Nanak and Bhai Lana. After Guru Nanak had walked for 27 years spreading his teachings, he finally settled in the village of Kartarpur, which he had created. And people came to him to have his blessings and to learn from him. He had one very devoted Sikh named Bhai Lana, who always went and served him faithfully, lovingly, and devotedly. A very well-known and powerful yogi came to visit Guru Nanak one day and congratulated Guru Nanak. He said, "Hey Guru, you have done such a magnificent job. You have so many disciples who are all devoted to you. Congratulations, you've done such a great work." Guru Nanak said, "Hey Yogiji, I thought you were a yogi. You see nothing. I'll show you what true devotion is, and I'll show you how little devotion there truly is." So he called one of his servants and he said, "Hey, get everybody in the village. Tell them I'm going for a walk and I want them all to come with me." So they went out and announced to the village, "Guru's going for a walk. Everyone should come." The people loved to be out with the Guru when he made his walks, and everybody got excited. So they all came and gathered at the Guru's house, and Bhai Lana was there, and everyone's waiting outside. And while they're waiting, all of a sudden the temperature dropped, the sky got very, very dark, the wind picked up. So a lot of the people who were there decided, "Oh, it's going to rain, the weather's not good. Yeah, we've been for walks with the Guru before. Let's just go home." So some people left and went home. Well, after some time, Guru Nanak came out of his house and he looked like an insane person. These two big dogs came out first and they were growling and barking at everybody. And in his hand, the Guru had a long, really sharp knife. And he just had on a loincloth and an old shawl wrapped around his shoulders. He didn't say anything to anybody and just started walking. Well, some people, when they saw him like that, got really scared, so they went home. But people continued on and thinking, "This is very strange. What is going on with Guru Nanak?" Well, after they walked for a while, copper coins, like pennies, began to appear on the road. And people got really excited and started picking them up and thinking, "Guru is blessing us for going with him." And after they had filled their pockets with pennies, those people decided, "Oh, we'll go home." So they left. There were still some people left, and they continued walking with the Guru. The dogs were barking and growling, and at Guru's side were only this yogi and Bhai Lana. Everybody else was walking behind. Well, after a little further, silver coins began to turn up on the road. And some people began picking up the silver coins, and they got really excited. "Guru is blessing us because we've gone with him so far, and look, he's giving us these silver coins." And they filled their pockets and their hands and their shawls with the silver coins, and then decided, "This is lovely, we should go home." So those people left. So now there are only a few people, and Guru continued walking. He never said anything to anybody. And the wind kept blowing and the sky got dark. It got chilly, and then gold coins began to appear on the road. And people got really excited and they said, "Guru has blessed us because we have stayed with him all of this time, and now he's giving us these gold coins." So the people began picking up the gold coins and filling their pockets and filling their shawls and their turbans with the gold coins. And when they couldn't hold anymore, they decided, "Oh, thank you, Guru. We're going home too." And they left. And in the end, were only two other Sikhs, the yogi, Bhai Lana, and Guru Nanak. They walked on for some distance further, and they came and they saw, like a funeral pyre, there was a corpse laid out, covered with a sheet, on a pile of sandalwood. And all around the corpse were candles, ghee lamps. And Guru Nanak turned and he said, "Who's devoted to me?" And all the two Sikhs who were left said,
1: We are.
0: Gudenanik said, then eat this corpse. Well, those Sikhs freaked out and ran away. So all was left was Bailena. And Bailena went before Guru Nanak, folded his hands, and he said, "Ho Guruji, should I begin with the toes or with the head?" And Guru Nanak looked at him and in a gruff voice said, "Start at the middle." So Bailena went. Now understand, this is a dead body. It smelled pretty bad. Bailena held his breath and he went and he lifted the sheet. And as he lifted the sheet, the smell of the body changed, and he found a big pile of prasad where he thought there was a body. And he took a handful of the prasad, and he went and offered it to Guru Nanak. And Guru Nanak smiled, and he turned to the yogi, and he said, "See, Yogi Ji, I have only one devotee." And the yogi said, "Hey, Guru Ji, this man is truly your ang. He is of you. He's a part of you." And Guru said, "Bailena, by offering this prasad to me first, before taking it yourself, by going this distance with me, you've merged with me wholly. Therefore, I name you Angad. You are of my essence." And within a short time, Guru Nanak installed Guru Angad as Guru and left his body. So what this story teaches is that true devotion has no measure, has no limit. Whatever the circumstances, if you're a Sikh and you're devoted to your Guru, then nothing will stop you, nothing will keep you from following your Guru to whatever it leads you to. Because Guru is always true.
2: Would you like to hear more stories like this one? Come to seeknet.com/stories.
3: ਸਿਕਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
4: ਇੱਕ ਵਾਰ ਇੱਕ ਪਿੰਡ ਹੁੰਦਾ ਸੀ ਜਿੱਥੇ ਗੁਰੂ ਨਾਨਕ ਫੇਰੀ ਤੇ ਗਏ। ਇੱਕ ਬੰਦੇ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਤੁਸੀਂ ਇਹ ਖਬਰ ਸੁਣੀ ਹੈ, ਗੁਰੂ ਨਾਨਕ ਇੱਥੇ ਨੇੜੇ ਹੀ ਰਹਿ ਰਹੇ ਹਨ।
5: ਕੌਣ? ਅੱਛਾ, ਹਾਂ, ਮੈਨੂੰ ਲੱਗਦਾ ਮੈਂ ਉਹਨਾਂ ਬਾਰੇ ਸੁਣਿਆ।
4: ਉਹ ਰੱਬ ਦਾ ਬਿਲਕੁਲ ਸੱਚਾ ਬੰਦਾ ਹੈ। ਮੈਂ ਜਦੋਂ ਤੱਕ ਉਹਨਾਂ ਨੂੰ ਮਿਲ ਨਹੀਂ ਲੈਂਦਾ, ਮੈਂ ਕੁਝ ਵੀ ਖਾਵਾਂ ਪੀਵਾਂਗਾ ਨਹੀਂ।
6: ਹਰ ਰੋਜ਼ ਉਹ ਦੋਨੋਂ ਬੰਦੇ ਇਕੱਠੇ ਹੀ ਕੰਮ ਕਰਦੇ ਅਤੇ ਘਰ ਵਾਪਸ ਆਉਂਦਿਆਂ ਸਮੇਂ ਆਪਣੇ ਆਪਣੇ ਰਾਹਾਂ ਵੱਲ ਤੁਰ ਪੈਂਦੇ।
5: ਵਾਹਿਗੁਰੂ, ਵਾਹਿਗੁਰੂ।
6: ਅਤੇ ਦੂਜਾ ਬੰਦਾ ਹਲੇ ਸੋਚ ਰਿਹਾ ਸੀ,
5: ਮੈਨੂੰ ਲੱਗਦਾ ਮੈਂ ਵੀ ਗੁਰੂ ਜੀ ਨੂੰ ਮਿਲਣ ਜਾਵਾਂ ਸ਼ਾਇਦ।
6: ਘਰੋਂ ਚੱਲਣ ਲੱਗਿਆ ਉਸਨੇ ਆਪਣੀ ਘਰਵਾਲੀ ਨੂੰ ਕਿਹਾ,
5: ਚੰਗਾ ਭਾਗਵਾਨੇ, ਮੈਂ ਗੁਰੂ ਨਾਨਕ ਨੂੰ ਮਿਲਣ ਚੱਲਿਆ।
7: ਮੈਂ ਅਤੇ ਬੱਚਿਆਂ ਨੇ ਇਹ ਕੁਝ ਮਿਠਾਈਆਂ ਬਣਾਈਆਂ ਹਨ, ਇਹ ਤੁਸੀਂ ਗੁਰੂ ਜੀ ਨੂੰ ਭੇਂਟਾ ਦੇ ਤੌਰ ਵਿੱਚ ਦੇ ਦੇਣਾ। ਸਾਡੇ ਕੋਲ ਦੇਣ ਲਈ ਜ਼ਿਆਦਾ ਕੁਝ ਤਾਂ ਨਹੀਂ ਹੈ, ਪਰ ਅਜਿਹੇ ਸੰਤ ਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਚਾਹੀਦਾ ਹੈ।
5: ਮੈਂ ਗੁਰੂ ਜੀ ਨੂੰ ਇਹ ਭੇਂਟਾ ਦੇ ਦਿਆਂਗਾ, ਤੂੰ ਫਿਕਰ ਨਾ ਕਰ।
6: ਗੁਰੂ ਜੀ ਨੂੰ ਮਿਲਣ ਜਾਣ ਵਾਲੇ ਰਸਤੇ ਵਿੱਚ ਉਸ ਨੇ ਸੜਕ ਤੇ ਖੜੀ ਇੱਕ ਔਰਤ ਵੇਖੀ।
8: ਨਾਨਾ, ਉਸ ਰਾਸਤੇ ਨਾ ਜਾ, ਇਧਰ ਆ ਮੇਰੇ ਕੋਲ ਆ ਜਾ, ਆਪਾਂ ਦੋਵਾਂ ਮਿਲ ਕੇ ਬਹੁਤ ਮਜ਼ੇ ਕਰਾਂਗੇ। ਆਪਾਂ ਜੂਆ ਖੇਡਣ ਜਾ ਕੇ ਤੇਰਾ ਸਾਰਾ ਪੈਸਾ ਲੁਟਾ ਸਕਦੇ ਹਾਂ। ਚੱਲ ਨਾ, ਤੂੰ ਮੈਨੂੰ ਥੋੜੀ ਸ਼ਰਾਬ ਹੀ ਖਰੀਦ ਕੇ ਦੇ ਸਕਦਾ।
5: ਵੈਸੇ ਇਹ ਸਭ ਸੁਣਨ ਵਿੱਚ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ,
4: ਪਰ ਮੈਂ ਤਾਂ ਉਸੇ ਹੀ ਰਸਤੇ ਤੇ ਚੱਲਿਆ ਗੁਰੂ ਜੀ ਦੇ ਵੱਲ।
8: ਕੀ ਸਿਗਰਟ ਪੀਣ ਦਾ ਮਨ ਹੈ? ਲੈ ਸਿਗਰਟ ਪੀ, ਤੇਰੀ ਪਤਨੀ ਨੂੰ ਇਹ ਕਦੇ ਵੀ ਪਤਾ ਨਹੀਂ ਚੱਲੇਗਾ ਕਿ ਤੂੰ ਮੇਰੇ ਨਾਲ ਹੈ।
5: ਠੀਕ ਹੈ, ਇਸ ਵਾਰ ਮੈਂ ਇਸ ਦੇ ਨਾਲ ਸਮਾਂ ਬਿਤਾਵਾਂਗਾ।
8: ਚਲੋ ਚਲੀਏ, ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਬਹੁਤ ਕੁਝ ਖਰੀਦ ਕੇ ਦੇਵੇਂ।
6: ਤਾਂ ਉਸ ਬੁਰੇ ਦੋਸਤ ਨੇ ਘਰ ਵਿੱਚ ਬਣਾਈਆਂ ਮਿਠਾਈਆਂ ਗੁਰੂ ਜੀ ਨੂੰ ਨਹੀਂ ਦਿੱਤੀਆਂ ਜੋ ਉਸ ਨੇ ਵਾਅਦਾ ਕੀਤਾ ਸੀ। ਇਸ ਦੀ ਬਜਾਏ ਉਸ ਨੇ ਸ਼ਰਾਬ ਪੀਤੀ। ਸਿਗਰਟ ਪੀਤੀ ਅਤੇ ਆਪਣੇ ਪੈਸੇ ਦਾ ਜੂਆ ਖੇਡਿਆ। ਉਸ ਨੇ ਉਹਨਾਂ ਲੋਕਾਂ ਨਾਲ ਆਪਣਾ ਸਮਾਂ ਬਿਤਾਇਆ ਜੋ ਕੁਝ ਚੰਗਾ ਨਹੀਂ ਕਰਦੇ ਹੋਏ ਆਪਣੀ ਜ਼ਿੰਦਗੀ ਬਰਬਾਦ ਕਰਦੇ ਹਨ।
3: ਗੁਰੂ ਜੀ ਨਾਲ ਸਮਾਂ ਬਿਤਾਉਣਾ ਕਿਹੋ ਜਿਹਾ ਲੱਗਿਆ?
1: ਅੱਛਾ ਉਹ ਗੁਰੂ ਜੀ, ਹਾਂ ਉਹ ਚੰਗਾ ਸੀ, ਬੜਾ ਹੀ ਅਨੰਤਮਈ ਸੀ ਤੇ ਬੜਾ ਹੀ ਚੰਗਾ ਸੀ।
3: ਕੀ ਉਹਨਾਂ ਨੇ ਸਾਰੀ ਭੇਟਾ ਸਵੀਕਾਰ ਕੀਤੀ?
1: ਪੇਂਟਾ ਕਿਹੜੀ ਪੇਂਟਾ? ਅੱਛਾ ਮਿਠਾਈਆਂ, ਹਾਂ ਮਿਠਾਈਆਂ ਉਹਨਾਂ ਰੱਖ ਲਈਆਂ ਤੇ ਕਿਹਾ ਕਿ ਹਾਂ ਆਸ਼ੀਰਵਾਦ, ਹਾਂ ਕੁਝ ਬਹੁਤ ਆਸ਼ੀਰਵਾਦ। ਹਾਂ
6: ਇਸ ਦੌਰਾਨ ਦੂਜੇ ਦੋਸਤ ਨੇ ਆਪਣਾ ਸਮਾਂ ਗੁਰੂ ਜੀ ਦੀ ਅਤੇ ਉਹਨਾਂ ਦੇ ਸੰਤ ਰੂਪੀ ਭਗਤਾਂ ਦੀ ਸੰਗਤ ਵਿੱਚ ਬਿਤਾਇਆ ਸੀ।
9: ਹੇ ਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਕਿਰਪਾ ਕਰਕੇ ਪੇਂਟਾ ਸਵੀਕਾਰ ਕਰੋ, ਇਸ ਦੀ ਵਰਤੋਂ ਗਰੀਬਾਂ ਦੀ ਸੇਵਾ ਲਈ ਕਰੋ। ਹੇ ਮਹਾਨ ਗੁਰੂ, ਮੈਂ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਚਰਣਾਂ ਵਿੱਚ ਜਗ੍ਹਾ ਦਿਓ।
6: ਹਰ ਰੋਜ਼ ਉਹ ਦੋਵੇਂ ਕੰਮ ਤੋਂ ਆਪਣੇ ਘਰ ਵੱਲ ਇਕੱਠੇ ਤੁਰ ਕੇ ਜਾਂਦੇ ਅਤੇ ਫਿਰ ਆਪਣੇ ਅਲੱਗ ਅਲੱਗ ਰਾਹਾਂ ਤੇ ਚਲੇ ਜਾਂਦੇ। ਇੱਕ ਗੁਰੂ ਜੀ ਕੋਲ ਉਹਨਾਂ ਦੇ ਵਚਨ ਸੁਣਨ,
10: ਵਾਹਿਗੁਰੂ
6: ਸ਼ਬਦ ਗਾਉਣ,
10: ਵਾਹਿਗੁਰੂ ਵਾਹਿਗੁਰੂ
6: ਦਾਨ ਕਰਨ ਅਤੇ ਸਾਧ ਸੰਗਤ ਨਾਲ ਸਮਾਂ ਬਿਤਾਉਣ ਲਈ ਚਲਾ ਜਾਂਦਾ ਅਤੇ ਦੂਜਾ ਦੋਸਤ ਉਸ ਔਰਤ ਕੋਲ ਚਲਾ ਜਾਂਦਾ। ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਝੂਠ ਬੋਲਿਆ ਅਤੇ ਉਹਨਾਂ ਦੀ ਪੇਟਾਂ ਦੀ ਦੁਰਵਰਤੋਂ ਕੀਤੀ। ਉਸ ਨੇ ਉਹਨਾਂ ਦਾ ਪੈਸਾ ਜੂਆ ਖੇਡਣ, ਉਸ ਔਰਤ ਨਾਲ ਸ਼ਰਾਬ ਅਤੇ ਸਿਗਰਟ ਪੀਣ ਵਿੱਚ ਖਰਚ ਕਰ ਦਿੱਤਾ। ਉਸ ਨੇ ਆਪਣਾ ਸਮਾਂ ਬੁਰੀ ਸੰਗਤ ਵਿੱਚ ਬਿਤਾਇਆ, ਉਹਨਾਂ ਨੀਵੇਂ ਲੋਕਾਂ ਨਾਲ ਜੋ ਆਪਣੀ ਜ਼ਿੰਦਗੀ ਖਰਾਬ ਕਰਦੇ ਸਨ। ਇਹ ਕਈ ਦਿਨਾਂ ਤੱਕ ਹਰ ਰੋਜ਼ ਹੁੰਦਾ ਰਿਹਾ। ਆਖਰ ਵਿੱਚ ਇੱਕ ਦੋਸਤ ਨੇ ਕਿਹਾ,
11: ਮੇਰੀ ਗੱਲ ਸੁਣ, ਤੂੰ ਆਪਣਾ ਸਾਰਾ ਸਮਾਂ ਗੁਰੂ ਜੀ ਦੇ ਕੋਲ ਚੰਗੇ ਕੰਮ ਕਰਦੇ ਹੋਏ ਬਿਤਾਉਣਾ, ਜਦਕਿ ਮੈਂ ਆਪਣੀ ਪਤਨੀ ਨੂੰ ਝੂਠ ਬੋਲਦਾ ਹਾਂ ਅਤੇ ਮੈਂ ਆਪਣਾ ਸਾਰਾ ਸਮਾਂ ਮਾੜੇ ਕੰਮਾਂ ਵਿੱਚ ਬਰਬਾਦ ਕਰਦਾ ਹਾਂ, ਪਰ ਫਿਰ ਵੀ ਆਪਣੀਆਂ ਜ਼ਿੰਦਗੀਆਂ ਨਹੀਂ ਬਦਲੀਆਂ। ਤੂੰ ਵੀ ਉਹੀ ਹੈ ਜੋ ਪਹਿਲਾਂ ਹੁੰਦਾ ਸੀ ਅਤੇ ਮੈਂ ਵੀ ਉਹੀ ਹਾਂ, ਤਾਂ ਫਿਰ ਕੀ ਫਰਕ ਪੈਂਦਾ ਕਿ ਅਸੀਂ ਚੰਗਾ ਕਰੀਏ ਜਾਂ ਮਾੜਾ? ਆਪਣੀ ਜ਼ਿੰਦਗੀ ਤਾਂ ਉਵੇਂ ਹੈ ਜਿਵੇਂ ਪਹਿਲਾਂ ਸੀ।
6: ਦੂਜੇ ਦੋਸਤ ਨੇ ਕਿਹਾ,
9: ਆਓ ਆਪਾਂ ਇਹ ਸਵਾਲ ਉਸ ਈਸ਼ਵਰ ਤੋਂ ਪੁੱਛੀਏ, ਮੈਨੂੰ ਵਿਸ਼ਵਾਸ ਹੈ ਕਿ ਆਪਾਂ ਨੂੰ ਸਹੀ ਉੱਤਰ ਮਿਲੇਗਾ। ਕੱਲ ਨੂੰ ਮੇਰੇ ਗੁਰੂ ਜੀ ਦੇ ਮਿਲਣ ਤੋਂ ਬਾਅਦ ਅਤੇ ਤੇਰੇ ਉਹ ਸਭ ਕੁਝ ਕਰਨ ਤੋਂ ਬਾਅਦ ਜੋ ਤੂੰ ਕਰਦਾ ਹੈ, ਆਪਾਂ ਇੱਥੇ ਹੀ ਮਿਲਦੇ ਹਾਂ, ਆਪਾਂ ਇਸ ਰੁੱਖ ਹੇਠਾਂ ਹੀ ਮਿਲਾਂਗੇ ਅਤੇ ਆਪਾਂ ਨੂੰ ਜਵਾਬ ਆਪਣੇ ਆਪ ਮਿਲ ਜਾਏਗਾ।
11: ਇੰਜ ਹੀ ਕਰਦੇ ਹਾਂ, ਮੈਂ ਦੇਖਣ ਲਈ ਉਤਸੁਕ ਹਾਂ ਕਿ ਕੀ ਹੋਣ ਵਾਲਾ ਹੈ।
9: ਠੀਕ ਹੈ ਮੇਰੇ ਦੋਸਤ, ਹੁਣ ਆਪਾਂ ਕੱਲ ਹੀ ਮਿਲਾਂਗੇ।
6: ਅਗਲੇ ਦਿਨ ਉਹ ਗੁਰੂ ਜੀ ਕੋਲ ਗਿਆ ਅਤੇ ਸੰਗਤ ਦੀ ਨਿੱਘੀ ਗੋਦ ਵਿੱਚ ਬਹਿ ਕੇ ਉਸ ਨੇ ਰੂਹਾਨੀ ਵਚਨ ਸੁਣੇ ਅਤੇ ਗੁਰਬਾਣੀ ਦਾ ਗਾਇਨ ਕੀਤਾ। ਦੂਜਾ ਦੋਸਤ ਉਸੇ ਹੀ ਔਰਤ ਕੋਲ ਦੁਬਾਰਾ ਗਿਆ। ਉਹ ਇਨਸਾਨ ਜੋ ਹਮੇਸ਼ਾ ਮਾੜੇ ਕੰਮ ਕਰਦਾ ਰਿਹਾ, ਤੈਅ ਹੋਏ ਟਿਕਾਣੇ ਤੇ ਪਹਿਲਾਂ ਹੀ ਪਹੁੰਚ ਗਿਆ।
12: ਕੀ ਤੂੰ ਇੱਥੇ ਹੈ ਦੋਸਤ? ਨਹੀਂ,
6: ਉਹਨੇ ਇੰਤਜ਼ਾਰ ਕੀਤਾ, ਹੋਰ ਇੰਤਜ਼ਾਰ ਕੀਤਾ ਅਤੇ ਜਦੋਂ ਉਹ ਇੰਤਜ਼ਾਰ ਕਰ ਕਰਕੇ ਅੱਕ ਗਿਆ ਤਾਂ ਉਸ ਨੇ ਮਿੱਟੀ ਵਿੱਚ ਕੁਝ ਲਕੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਮਿੱਟੀ ਵਿੱਚੋਂ ਉਸ ਨੂੰ ਸੋਨੇ ਦਾ ਇੱਕ ਟੁਕੜਾ ਮਿਲਿਆ।
13: ਸੋਨਾ!
6: ਉਸ ਨੇ ਹੋਰ ਖੋਦਿਆ, ਉਹਨੂੰ ਕੁੱਜਾ ਮਿਲਿਆ। ਉਸ ਨੇ ਸੋਚਿਆ,
12: ਅੱਜ ਮੇਰਾ ਦਿਨ ਚੰਗਾ ਹੈ, ਹੋ ਸਕਦਾ ਇੱਥੇ ਹੋਰ ਵੀ ਸੋਨਾ ਹੋਵੇ।
6: ਪਰ ਉਸ ਕੁੱਜੇ ਦੇ ਅੰਦਰ ਸਿਰਫ ਕੌਲਾ ਸੀ।
12: ਕੌਲਾ? ਓਹੋ, ਇਹ ਤਾਂ ਬੜਾ ਨਿਰਾਸ਼ਾਜਨਕ ਹੈ, ਪਰ ਸ਼ੁਕਰ ਹੈ ਮੈਨੂੰ ਇੱਕ ਸੋਨੇ ਦਾ ਟੁਕੜਾ ਤਾਂ ਮਿਲਿਆ, ਚਲੋ ਇਹੀ ਸਹੀ ਹੈ।
6: ਫਿਰ ਥੋੜਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਦੂਜਾ ਦੋਸਤ ਗੁਰੂ ਜੀ ਦੀ ਸੰਗਤ ਤੋਂ ਵਾਪਸ ਆਇਆ। ਉਹ ਲੰਗੜਾ ਰਿਹਾ ਸੀ।
14: ਮੇਰਾ ਪੈਰ!
12: ਕੀ ਹੋ ਗਿਆ ਤੈਨੂੰ?
14: ਮੈਂ ਗੁਰੂ ਜੀ ਦੀ ਸੰਗਤ ਤੋਂ ਹੋ ਕੇ ਵਾਪਸ ਪੈਦਲ ਚੱਲ ਕੇ ਆ ਰਿਹਾ ਸੀ ਅਤੇ ਮੈਂ ਤਿਲਕ ਗਿਆ ਤੇ ਮੇਰਾ ਪੈਰ ਇੱਕ ਵੱਡੀ ਕੰਡੇਦਾਰ ਝਾੜੀ ਤੇ ਪੈ ਗਿਆ। ਉਹ ਮੇਰੇ ਪੈਰ ਦੇ ਵਿੱਚ ਡੂੰਘਾ ਖੁੱਭ ਗਈ। ਮਾੜੀ ਕਿਸਮਤ ਆ ਮੇਰੀ।
6: ਉਹ ਦੋਵੇਂ ਹੀ ਬੜੀ ਉਲਝਣ ਵਿੱਚ ਸਨ।
12: ਇਸ ਗੱਲ ਦੀ ਕੋਈ ਸਮਝ ਨਹੀਂ ਲੱਗ ਰਹੀ। ਅਸੀਂ ਉਸ ਈਸ਼ਵਰ ਤੋਂ ਪੁੱਛਿਆ ਕਿ ਸਾਡੇ ਚੰਗੇ ਜਾਂ ਮਾੜੇ ਕਰਮਾਂ ਨਾਲ ਕੋਈ ਫਰਕ ਪੈਂਦਾ ਹੈ ਅਤੇ ਕਿ ਇਹ ਉਹਦਾ ਜਵਾਬ ਹੈ ਮੈਂ ਬੁਰਾ ਕੀਤਾ ਮੈਨੂੰ ਸੋਨਾ ਮਿਲਿਆ ਜਦਕਿ ਤੂੰ ਚੰਗਾ ਕੀਤਾ ਅਤੇ ਤੈਨੂੰ ਸੱਟ ਵੱਜ ਗਈ
9: ਮੈਨੂੰ ਵਿਸ਼ਵਾਸ ਹੈ ਕਿ ਈਸ਼ਵਰ ਨੇ ਸਹੀ ਜਵਾਬ ਹੀ ਦਿੱਤਾ ਹੋਵੇਗਾ
12: ਮੈਨੂੰ ਇਹ ਜਵਾਬ ਬਿਲਕੁਲ ਵੀ ਸਮਝ ਨਹੀਂ ਆਇਆ ਇਸ ਦਾ ਕੀ ਮਤਲਬ ਹੋਇਆ
9: ਮੈਂ ਵੀ ਮੰਨਦਾ ਹਾਂ ਕਿ ਮੈਨੂੰ ਵੀ ਇਸ ਦੀ ਸਮਝ ਨਹੀਂ ਲੱਗੀ ਆਪਾਂ ਨੂੰ ਗੁਰੂ ਜੀ ਕੋਲ ਜਾਣਾ ਚਾਹੀਦਾ ਹੈ ਉਹ ਸਾਨੂੰ ਇਹਨੂੰ ਸਮਝਾਉਣ ਵਿੱਚ ਮਦਦ ਕਰਨਗੇ
4: ਅਗਲੇ ਦਿਨ ਉਹ ਦੋਵੇਂ ਗੁਰੂ ਨਾਨਕ ਦੇਵ ਜੀ ਕੋਲ ਗਏ
9: ਗੁਰੂ ਜੀ ਮੈਂ ਹਰ ਰੋਜ਼ ਤੁਹਾਡੇ ਕੋਲ ਆਉਂਦਾ ਹਾਂ ਅਤੇ ਮੇਰਾ ਦੋਸਤ ਵੀ ਹਰ ਰੋਜ਼ ਆਪਣੇ ਪਰਿਵਾਰ ਨੂੰ ਇਹੀ ਦੱਸਦਾ ਹੈ ਕਿ ਉਹ ਤੁਹਾਡੇ ਕੋਲ ਆਉਂਦਾ ਹੈ ਪਰ ਇਸ ਦੀ ਬਜਾਏ ਉਹ ਉਸ ਔਰਤ ਕੋਲ ਜਾਂਦਾ ਹੈ ਜਿਸ ਨੇ ਇਸ ਨੂੰ ਝਾਂਸੇ ਵਿੱਚ ਪਾਇਆ ਤੇ ਗੁਮਰਾਹ ਕੀਤਾ ਹੋਇਆ ਹੈ
4: ਉਸ ਨੇ ਸਾਰੀ ਸਥਿਤੀ ਬਾਰੇ ਵਿਸਤਾਰ ਨਾਲ ਦੱਸਿਆ ਕਿਵੇਂ ਉਹਨਾਂ ਦੋਵਾਂ ਨੇ ਆਪਣਾ ਆਪਣਾ ਸਮਾਂ ਬਿਤਾਇਆ ਅਤੇ ਕਿਵੇਂ ਉਸ ਨੂੰ ਸੱਟ ਵੱਜ ਗਈ ਅਤੇ ਉਸ ਦੇ ਦੋਸਤ ਨੂੰ ਸੋਨਾ ਲੱਭ ਗਿਆ
9: ਸੋ ਅਸੀਂ ਦੋਵੇਂ ਉਲਝਣ ਵਿੱਚ ਹਾਂ ਤੁਸੀਂ ਇਸ ਦੇ ਰਾਹੀਂ ਸਾਨੂੰ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ
4: ਗੁਰੂ ਜੀ ਨੇ ਆਪਣੀ ਡੂੰਘੀ ਦੂਰਦਰਸ਼ਤਾ ਨਾਲ ਸਮਝਾਇਆ ਕਿ ਆਪਣੀ ਪਿਛਲੀ ਜ਼ਿੰਦਗੀ ਵਿੱਚ ਚੰਗਾ ਦੋਸਤ ਇੱਕ ਲੁਟੇਰਾ ਸੀ ਅਤੇ ਉਸ ਨੇ ਲੋਕਾਂ ਕੋਲੋਂ ਬਹੁਤ ਕੁਝ ਲੁੱਟਿਆ ਉਸ ਨੇ ਬਹੁਤ ਸਾਰੇ ਝੂਠ ਬੋਲੇ ਅਤੇ ਬਹੁਤ ਮਾੜੇ ਕੰਮ ਵੀ ਕੀਤੇ ਇਸ ਮੌਜੂਦਾ ਜ਼ਿੰਦਗੀ ਵਿੱਚ ਉਸ ਦੀ ਮੌਤ ਕੰਡਾ ਚੁੱਭਣ ਕਰਕੇ ਲਿਖੀ ਹੋਈ ਸੀ ਪਰ ਉਸ ਨੇ ਬਹੁਤ ਪ੍ਰਗਤੀ ਕੀਤੀ ਅਤੇ ਆਪਣੇ ਸਮੇਂ ਦੀ ਵਰਤੋਂ ਚੰਗੇ ਤਰੀਕੇ ਨਾਲ ਕੀਤੀ ਅਤੇ ਆਪਣਾ ਮਨ ਉਸ ਈਸ਼ਵਰ ਦੇ ਪਵਿੱਤਰ ਨਾਮ ਨਾਲ ਸਾਫ਼ ਕਰ ਲਿਆ ਉਹ ਪਵਿੱਤਰ ਸੰਗਤ ਵਿੱਚ ਰਚ ਮਿਚ ਗਿਆ ਅਤੇ ਆਪਣੇ ਬਹੁਤ ਸਾਰੇ ਮਾੜੇ ਕਰਮ ਧੋ ਲਏ ਇਸ ਦੇ ਆਪਣੇ ਉੱਪਰ ਕੀਤੇ ਕਰਮਾਂ ਕਾਰਨ ਇਸ ਦੇ ਕਰਮ ਇਸ ਹੱਦ ਤੱਕ ਠੀਕ ਹੋ ਗਏ ਕਿ ਮਰਨ ਦੀ ਬਜਾਏ ਉਸ ਨੂੰ ਸਿਰਫ ਪੈਰ ਤੇ ਹੀ ਸੱਟ ਲੱਗੀ
9: ਵਾਹਿਗੁਰੂ ਗੁਰੂ ਜੀ ਮੈਂ ਤੁਹਾਡਾ ਧੰਨਵਾਦੀ ਹਾਂ ਅਤੇ ਮੇਰਾ ਦੋਸਤ
4: ਗੁਰੂ ਜੀ ਨੇ ਆਪਣੀ ਡੂੰਘੀ ਦੂਰਦਰਸ਼ਤਾ ਨਾਲ ਫੇਰ ਤੋਂ ਸਮਝਾਉਂਦੇ ਹੋਏ ਕਿਹਾ ਕਿ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਮਾੜਾ ਦੋਸਤ ਇੱਕ ਭਲਾ ਇਨਸਾਨ ਸੀ ਉਹ ਦੂਜਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਦਾ ਸੀ ਇੱਕ ਵਾਰ ਇਸ ਨੇ ਇੱਕ ਸੰਤ ਆਦਮੀ ਨੂੰ ਸੋਨੇ ਦਾ ਇੱਕ ਟੁਕੜਾ ਦਿੱਤਾ ਸੀ ਉਸ ਸ਼ਰਧਾ ਅਤੇ ਸਾਫ਼ ਦਿਲੀ ਕਾਰਨ ਸੋਨੇ ਦਾ ਉਹ ਸਿੱਕਾ ਕਈ ਗੁਣਾ ਜ਼ਿਆਦਾ ਵੱਧ ਗਿਆ ਉਸ ਨੂੰ ਇੱਕ ਪੂਰਾ ਸੋਨੇ ਦਾ ਕੁੱਜਾ ਮਿਲਣ ਵਾਲਾ ਸੀ ਪਰ ਉਸ ਦੇ ਆਪਣੀ ਕਰਨੀ ਕਾਰਨ ਉਸ ਦੇ ਚੰਗੇ ਕਰਮ ਘੱਟ ਗਏ ਅਤੇ ਸੋਨਾ ਕੋਲੇ ਵਿੱਚ ਤਬਦੀਲ ਹੋ ਗਿਆ ਉਸ ਨੂੰ ਸਿਰਫ ਉਹੀ ਇੱਕ ਸਿੱਕਾ ਪ੍ਰਾਪਤ ਹੋਇਆ ਜੋ ਉਸ ਨੇ ਪਹਿਲਾਂ ਦਿੱਤਾ ਸੀ ਉਹਨਾਂ ਦੋਵਾਂ ਨੇ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕੀਤਾ ਅਤੇ ਸ਼ੁਕਰ ਕਰਨ ਲਈ ਗੁਰੂ ਜੀ ਦੇ ਚਰਣਾ ਵਿੱਚ ਡਿੱਗ ਪਏ
12: ਵਾਹਿਗੁਰੂ
4: ਸਾਡੇ ਸਭ ਦੇ ਆਪਣੇ ਕਰਮ ਹੁੰਦੇ ਹਨ ਕੋਈ ਚੰਗੀ ਜਾਂ ਮਾੜੀ ਕਿਸਮਤ ਨਹੀਂ ਹੁੰਦੀ ਸਾਨੂੰ ਜੋ ਵੀ ਆਪਣੀ ਜ਼ਿੰਦਗੀ ਚ ਮਿਲਦਾ ਹੈ ਉਹ ਆਪਣੀ ਪਿਛਲੀ ਕਰਨੀ ਕਰਕੇ ਮਿਲਦਾ ਹੈ ਆਪਣੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ ਇਸ ਦੀ ਬਜਾਏ ਜਿੰਨਾ ਹੋ ਸਕੇ ਸੰਤ ਰੂਪੀ ਇਨਸਾਨਾਂ ਦੀ ਸੰਗਤ ਵਿੱਚ ਰਹੋ ਜੇ ਤੁਹਾਡੇ ਮਾੜੇ ਕਰਮ ਹਨ ਤਾਂ ਤੁਹਾਡੀ ਕਿਸਮਤ ਮਾੜੀ ਹੋ ਜਾਵੇਗੀ ਜੇ ਤੁਹਾਡੇ ਕਰਮ ਚੰਗੇ ਹਨ ਤਾਂ ਤੁਹਾਡੀ ਚੰਗੀ ਕਿਸਮਤ ਬਰਬਾਦ ਨਹੀਂ ਹੋਵੇਗੀ ਅਤੇ ਕੋਲੇ ਵਿੱਚ ਨਹੀਂ ਬਦਲੇਗੀ
13: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ
15: ਸੁਖ ਦੁੱਖ ਪੂਰਬ ਜਨਮ ਕੇ ਕੀਏ
4: ਭਾਵ ਸੁਖ ਅਤੇ ਦਰਦ ਸਾਡੀ ਪੁਰਾਣੀ ਜ਼ਿੰਦਗੀ ਦੇ ਕੀਤੇ ਕਰਮਾਂ ਦੇ ਨਤੀਜੇ ਹਨ
15: ਸੋ ਜਾਣੇ ਜਿਨ ਦਾ ਤੈ ਦੀਏ
4: ਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ ਸਾਨੂੰ ਇਹ ਦੁੱਖ ਸੁੱਖ ਦਿੱਤੇ ਹਨ
15: ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾ ਹੈ
4: ਹੇ ਪ੍ਰਾਣੀ ਤੂੰ ਕਿਸ ਨੂੰ ਇਹ ਦੋਸ਼ ਦੇ ਸਕਦਾ ਹੈ ਇਹ ਤਾਂ ਤੂੰ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਭੁਗਤ ਰਿਹਾ ਹੈ
3: ਸਿੱਖ ਨੇਟ ਦੀ ਕਹਾਣੀਆਂ ਸਾਨੂੰ ਬਹੁਤ ਅੱਛੀ ਲੱਗਦੀਆਂ ਨੇ ਮੈਂ ਅਗਲੀ ਕਹਾਣੀ ਸੁਣਨ ਲਈ ਬਹੁਤ ਉਤਸੁਕ ਹਾਂ
16: Welcome to the life of a young car named Jind. Today is Jind's first day at her new school. Jind might look like a regular girl, but she is far from normal. Jind does so much bath, reciting of the Nam, that she actually has the superpower to travel to other realms. She is just finishing up her morning nitna before going to school. So

0: ਇੱਕ ਵਾਰ ਇੱਕ ਪਰਿਵਾਰਕ ਆਦਮੀ ਜੋ ਕਿ ਸਿੱਖ ਸੀ ਸੱਤਵੇਂ ਗੁਰੂ ਗੁਰੂ ਹਰਿਰਾਏ ਜੀ ਦੇ ਦਰਸ਼ਨਾਂ ਲਈ ਆਇਆ। ਉਹ ਹੱਥੀਂ ਕਿਰਤ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਜਦੋਂ ਉਹ ਗੁਰੂ ਜੀ ਦੇ ਕੋਲ ਆਇਆ ਤਾਂ ਉਹ ਬਹੁਤ ਦੁਖੀ ਸੀ। ਉਹ ਗੁਰੂ ਜੀ ਦੇ ਸਾਹਮਣੇ ਆਇਆ ਅਤੇ ਉਸਨੇ ਕਿਹਾ,
1: ਹੇ ਸੱਚੇ ਪਾਤਸ਼ਾਹ, ਮੈਂ ਕਈ ਸਾਲਾਂ ਤੋਂ ਸਭ ਕੁਝ ਛੱਡ ਕੇ ਤੁਹਾਡੀ ਸੇਵਾ ਵਿੱਚ ਆਉਣ ਲਈ ਤਰਸ ਰਿਹਾ ਹਾਂ। ਮੈਂ ਤੁਹਾਡੀ ਸੇਵਾ ਕਰਕੇ ਪ੍ਰਲੋਕ ਵਿੱਚ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਮੇਰਾ ਇੱਕ ਪੁੱਤਰ ਸੀ ਜੋ ਇੱਕ ਹੋਣਹਾਰ ਨੌਜਵਾਨ ਬਣ ਗਿਆ ਸੀ। ਮੈਨੂੰ ਉਮੀਦ ਸੀ ਕਿ ਉਹ ਆਪਣੀ ਮਾਂ ਅਤੇ ਆਪਣੇ ਭਰਾ ਭੈਣ ਦੀ ਦੇਖਭਾਲ ਲਈ ਘਰ ਦੇ ਫਰਜ਼ ਨਿਭਾਏਗਾ, ਪਰ ਉਹ ਅਕਾਲ ਚਲਾਣਾ ਕਰ ਗਿਆ। ਮੇਰੀਆਂ ਉਮੀਦਾਂ ਟੁੱਟ ਗਈਆਂ, ਮੈਂ ਗੁਆਚ ਗਿਆ ਹਾਂ ਅਤੇ ਮੈਨੂੰ ਪਤਾ ਨਹੀਂ ਕਿ ਕੀ ਕਰਨਾ ਹੈ। ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਹਾਂ। ਮੈਂ ਕੀ ਕਰ ਸਕਦਾ ਹਾਂ?
0: ਫਿਰ ਗੁਰੂ ਜੀ ਨੇ ਉਹਨੂੰ ਪੁੱਛਿਆ ਕਿ ਉਸਦੇ ਪਰਿਵਾਰ 'ਚ ਕਿੰਨੇ ਮੈਂਬਰ ਹਨ, ਉਹ ਰੋਜ਼ੀ ਰੋਟੀ ਕਮਾਉਣ ਲਈ ਕੀ ਕਰਦਾ ਹੈ।
1: ਹੇ ਸੱਚੇ ਪਾਤਸ਼ਾਹ, ਮੇਰੇ ਦੋ ਛੋਟੇ ਪੁੱਤਰ ਅਤੇ ਇੱਕ ਧੀ ਹੈ ਅਤੇ ਮੇਰੀ ਪਤਨੀ ਉਹਨਾਂ ਦੀ ਮਾਂ। ਮੈਂ ਪਰਿਵਾਰ ਦਾ ਪੰਜਵਾਂ ਮੈਂਬਰ ਹਾਂ। ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਮੈਂ ਜੋ ਵੀ ਕਮਾਉਂਦਾ ਹਾਂ ਉਹ ਸਾਡੇ ਸਾਰਿਆਂ ਦਾ ਢਿੱਡ ਭਰਨ ਵਿੱਚ ਖਰਚ ਹੋ ਜਾਂਦਾ ਹੈ।
0: ਫਿਰ ਗੁਰੂ ਜੀ ਨੇ ਉਸਨੂੰ ਉਪਦੇਸ਼ ਦਿੱਤਾ ਕਿ ਜੇ ਸੱਚਮੁੱਚ ਗੁਰੂ ਦੀ ਸੇਵਾ ਕਰਨ ਦੀ ਇੱਛਾ ਹੈ ਤਾਂ ਤੁਰੰਤ ਸ਼ੁਰੂ ਕਰੋ, ਆਪਣੀ ਕਿਰਤ ਕਰੋ, ਤਾਂ ਉਹਨਾਂ ਦੀ ਸੰਭਾਲ ਵਾਹਿਗੁਰੂ 'ਤੇ ਛੱਡ ਦਿਓ। ਜੋ ਸਾਰਿਆਂ ਲਈ ਪ੍ਰਦਾਨ ਕਰਦਾ ਹੈ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹੀ ਪਰਮਾਤਮਾ ਤੁਹਾਡੀ ਵੀ ਦੇਖਭਾਲ ਕਰੇਗਾ। ਤੁਸੀਂ ਹੁਣ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ।
1: ਹੇ ਸੱਚੇ ਪਾਤਸ਼ਾਹ, ਹੋ ਸਕਦਾ ਕਿ ਮੇਰੇ ਵਿਚਾਰ ਵਿਚਕਾਨੇ ਹੋਣ, ਪਰ ਮੈਨੂੰ ਲੱਗਦਾ ਕਿ ਮੇਰੇ ਬਿਨਾਂ ਉਹ ਬਚ ਨਹੀਂ ਸਕਣਗੇ। ਤੁਸੀਂ ਗੁਰੂ ਹੋ, ਸਭ ਕੁਝ ਤੁਹਾਡੇ ਹੁਕਮ ਵਿੱਚ ਹੈ। ਕਿਰਪਾ ਕਰਕੇ ਮੈਨੂੰ ਕੁਝ ਦਿਖਾਓ ਤਾਂ ਜੋ ਮੈਨੂੰ ਵਿਸ਼ਵਾਸ ਹੋ ਸਕੇ।
0: ਗੁਰੂ ਜੀ ਜਾਣਦੇ ਸਨ ਕਿ ਵਿਸ਼ਵਾਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਇਸ ਦੇ ਬਜਾਏ ਉਹਨਾਂ ਨੇ ਹਦਾਇਤ ਦਿੱਤੀ, ਮੈਂ ਤੁਹਾਨੂੰ ਉਸ ਅਕਾਲ ਪੁਰਖ ਬਾਰੇ ਸਿਖਾਵਾਂਗਾ, ਪਰ ਪਹਿਲਾਂ ਮੇਰੇ ਲਈ ਇੱਕ ਕੰਮ ਕਰੋ, ਇਹ ਚਿੱਠੀ ਮੇਰੇ ਇੱਕ ਸਿੱਖ ਨੂੰ ਪਹੁੰਚਾ ਦਿਓ, ਪਰ ਤੁਹਾਡੇ ਵਾਪਸ ਆਉਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਉਸਨੇ ਪੂਰੀ ਚਿੱਠੀ ਪੜ੍ਹ ਲਈ ਹੈ।
1: ਕਿਰਪਾ ਕਰਕੇ ਮੈਨੂੰ ਚਿੱਠੀ ਦਿਓ, ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਸੀਂ ਹੁਕਮ ਦਿੱਤਾ ਹੈ।
0: ਇਸ ਲਈ ਇਹ ਜਾਣੇ ਬਿਨਾਂ ਕਿ ਚਿੱਠੀ ਵਿੱਚ ਕੀ ਸੀ, ਉਸਨੇ ਉਹ ਚਿੱਠੀ ਉਸ ਸਿੱਖ ਨੂੰ ਦਿੱਤੀ ਜਿਸ ਬਾਰੇ ਉਸਨੂੰ ਹਦਾਇਤ ਕੀਤੀ ਗਈ ਸੀ।
1: ਗੁਰੂ ਮਹਾਰਾਜ ਨੇ ਮੈਨੂੰ ਤੁਹਾਨੂੰ ਇਹ ਸੰਦੇਸ਼ ਦੇਣ ਲਈ ਭੇਜਿਆ ਹੈ। ਗੁਰੂ ਜੀ ਮੈਨੂੰ ਇੱਕ ਪਾਠ ਸਿਖਾਉਣਗੇ, ਪਰ ਪਹਿਲਾਂ ਮੈਂ ਇਹ ਵੇਖਣਾ ਹੈ ਕਿ ਤੁਸੀਂ ਇਹ ਚਿੱਠੀ ਪੜ੍ਹੀ ਹੈ। ਕਿਰਪਾ ਕਰਕੇ ਹੁਣ ਇਸ ਨੂੰ ਪੂਰੀ ਤਰ੍ਹਾਂ ਪੜ੍ਹੋ ਤਾਂ ਜੋ ਮੈਂ ਗੁਰੂ ਕੋਲ ਵਾਪਸ ਜਾ ਸਕਾਂ।
2: ਗੁਰੂ ਤੋਂ ਇਹ ਸੰਦੇਸ਼ ਪ੍ਰਾਪਤ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ। ਜਿਹੜਾ ਆਦਮੀ ਤੁਹਾਡੇ ਕੋਲ ਇਹ ਚਿੱਠੀ ਲਿਆਇਆ ਹੈ ਉਸਨੂੰ ਫੜ ਲਓ, ਉਸਨੂੰ 6 ਮਹੀਨੇ ਨਾ ਜਾਣ ਦਿਓ। ਇਸ ਤੋਂ ਬਾਅਦ ਉਸਨੂੰ ਰਿਹਾ ਕਰ ਦਿੱਤਾ ਜਾਵੇ। ਉਸ ਨਾਲ ਇੱਜ਼ਤ ਨਾਲ ਪੇਸ਼ ਆਓ ਅਤੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੋ।
0: ਇਸ ਲਈ ਉਸ ਸਿੱਖ ਨੇ ਜਾ ਕੇ ਉਸਨੂੰ ਬੰਦ ਕਰ ਦਿੱਤਾ ਤਾਂ ਜੋ ਉਹ ਬਾਹਰ ਨਾ ਨਿਕਲ ਸਕੇ।
2: ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ।
1: ਉਹ ਭਾਈ, ਮੇਰੇ ਕੋਲ ਦੇਖਭਾਲ ਕਰਨ ਲਈ 4 ਲੋਕ ਹਨ, ਉਹਨਾਂ ਨੂੰ ਮੇਰੀ ਸਖਤ ਲੋੜ ਹੈ। ਉਹ ਤਾਂ ਹੀ ਆਪਣਾ ਪੇਟ ਭਰ ਸਕਦੇ ਨੇ ਜੇ ਮੈਂ ਕਮਾਈ ਕਰਦਾ ਹਾਂ। ਮੇਰੇ ਬਿਨਾਂ ਤਾਂ ਉਹ ਭੁੱਖੇ ਮਰ ਜਾਣਗੇ। ਕਿਰਪਾ ਕਰਕੇ ਮੈਨੂੰ ਜਾਣ ਦਿਓ।
2: ਸੁਣੋ ਭਾਈ, ਗੁਰੂ ਜੀ ਸਭ ਤੋਂ ਉੱਚਾ ਹੁਕਮ ਦਿੰਦੇ ਹਨ। ਗੁਰੂ ਜੀ ਦਾ ਇਹ ਪੱਤਰ ਕਹਿੰਦਾ ਹੈ ਕਿ ਤੁਹਾਨੂੰ 6 ਮਹੀਨੇ ਤੱਕ ਵਾਪਸ ਨਹੀਂ ਆਉਣ ਦਿੱਤਾ ਜਾਵੇ। ਕੀ ਮੈਨੂੰ ਸੱਚੇ ਪਾਤਸ਼ਾਹ ਦਾ ਹੁਕਮ ਨਹੀਂ ਮੰਨਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਹੈ? ਆਪਣੇ ਦਿਲ ਨੂੰ ਪੁੱਛੋ ਅਤੇ ਫਿਰ ਜਵਾਬ ਦਿਓ।
1: ਮੈਂ ਹਾਂ ਕੌਣ? ਤੁਹਾਨੂੰ ਸਰਵ ਸ਼ਕਤੀਮਾਨ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।
2: अच्छा, हुण तुहानू समझ आ गई है, जो है सो है। महाराज दा कहना मनना साडे दोहां दे हित विच है। हुण सबर रखो ते 6 महीने आराम करो, अपना चित गुरां दे चरणां विच लाओ।
1: बेशक मैं गुरु जी दा सिमरन करांगा।
0: इस दौरान कुदरत आप ही उस दे परिवार की देखभाल करन दी प्रक्रिया विच सी। उस रात उन्हां नूं खाण लई कुछ नहीं मिलिया अते उन्हां दे गवांडियां ने पुछिया,
3: तुसीं अज रात दा खाना क्यों नहीं बनाया?
0: अते पत्नी ने जवाब दिता,
4: जेड़ा साडे लई कमांदा सी ओ तां चला गया, सानू नहीं पता कि उस नूं की होया। हुण तां रब ही उस दी हालत जानदा है। साडा खाना जा भुखे रहना हुण तां रब दे हत्थ विच है। जे देण वाला देवे तां असी पकावांगे अते खावांगे, नहीं तां असी भी की कर सकते हां।
0: गुआंढियां ने सोचिया कि यह ठीक नहीं सी कि उन्हां कोल भोजन नहीं सी।
3: तुसी ज्यादा देर भुखे नहीं रहोगे, असी तुहाडी मदद करांगे, असी कुछ प्रबंध करदे हां।
0: अते शुरुआत लई हर परिवार उन्हां लई आटे दा एक थैला लियाया। गुआंढ विच 50 घर सन, इसलिए 50 बोरियां आटा इकट्ठा हो गया। इस तो लंबे समय वास्ते रोटियां बनाउन लई काफी आटा जमा हो गया। फिर इलाके दे लोकां ने उन्हां नूं नौकरियां दित्तियां। दोवें पुत्तर माहर कारीगरां दे सहायक बन गए। ओह अपना पैसा कमाण लग पे। एक औरत ने धी अते उसदी मां नूं सिलाई कढ़ाई दे पाठ देने शुरू कर दिते। जदों ओह सिख गए ओह भी कमाई करन लग गए। हुण भोजन की कोई समस्या नहीं सी, ओह रोजी रोटी कमाण लग पे। इस तरह पूरे 6 महीने बीत गए। वापस कोठी थे, गुरसिख ने कहा,
2: समा खत्म हो गया है, तुसी हुण जा सकते हो। गुरु दा हाथ सदा तुहाडे सिर ते बणिया रहे।
1: मैं आजाद हाँ, मैं जा सकता हाँ, मैं हुण अपने परिवार नूं देखना चाहुंदा हाँ।
0: ओह तुरंत उन्हां नूं देखण लई दौड़िया। ओह बहुत चिंतित सी कि किते ओह जिंदा भी हन या नहीं। जदों उसने उन्हां नूं देखिया तां उसदा दिल बाग बाग हो गया।
1: मेरे प्यारे तुसी ठीक हो, मैं तुहाडे बारे बहुत चिंतित सी, रब दा धन्नवाद तुसी ठीक हो।
0: ओह सिर्फ जिंदा ही नहीं सन, सेहतमंद भी सन। असल विच ओह पहला नालों भी ज्यादा तंदुरुस्त लगदे सन। उसदी पत्नी ने कहा,
4: जदों तुसी गवाच गए सी सारे गवांडियां ने सानू भोजन प्रदान करन लई योगदान पाया, फिर उन्हां ने सानू सिखलाई दित्ती ता जो असी कम कर सकिए। साडे सारियां दी कमाई नाल हुण असी बहुत सफल हां। साडे कोल पहलां नालों किते वध है, तुहाडे लई चिंता करन वाली कोई गल नहीं सी।
0: पत्नी दी इह गल सुन के ओह बहुत खुश होया। उसनूं गुरु जी दी खेड समझ आ गई। उसने समझ लिया कि गुरु जी ने सारा प्रबंध इसलिए कीता सी तां जो उसनूं विश्वास होवे। उसनूं हुण विश्वास होया कि रब ही उसनूं प्रदान करदा है। ओह गुरु जी दी खुशी अते शुक्रगुजारी नाल दुबारा मिलन गया।
1: हे सच्चे पातशाह, तुसी मैनूं नरक विच्चों कढ के मेरियां अखां सामने असलियत लिया दित्ती है। मैं अपनी सारी उम्र अपने परिवार लई भोजन की चिंता विच गुजार दित्ती हुंदी, इस दी बजाए तुसी मेरी जिंदगी नूं बर्बाद होण तों बचा लिया है। मैं असल विच उन्हां दी सफलता विच इक रुकावट सी, अते जदों मैं दूर सी तां हर चीज़ की बहुतात सी। ਹੁਣ ਮੈਂ ਉਹੀ ਕਰਾਂਗਾ ਜਿਵੇਂ ਤੁਸੀਂ ਮੈਨੂੰ ਸਿਖਾਉਂਦੇ ਹੋ। ਤੁਹਾਡੀ ਰਹਿਮਤ ਸਦਕਾ ਮੈਨੂੰ ਸੱਚੀ ਸਮਝ ਤੇ ਆਨੰਦ ਪ੍ਰਾਪਤ ਹੋਇਆ ਹੈ।
0: ਸਾਰੀ ਜ਼ਿੰਦਗੀ ਪਰਿਵਾਰ ਦੀ ਚਿੰਤਾ ਵਿੱਚ ਬਤੀਤ ਕਰ ਦਿੰਦੇ ਹਨ। ਉਹ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਭੁੱਲ ਜਾਂਦੇ ਹਨ ਅਤੇ ਰਾਹ ਤੋਂ ਭਟਕ ਜਾਂਦੇ ਹਨ। ਲੋੜ ਹੈ ਕਿ ਹੁਣ ਅਸੀਂ ਗੁਰੂ ਦੀ ਸਿੱਖਿਆਵਾਂ ਨੂੰ ਪੜ੍ਹੀਏ ਅਤੇ ਆਪਣੀ ਜ਼ਿੰਦਗੀ ਵਿੱਚ ਅਮਲ ਕਰੀਏ। ਸੇਵਾ ਅਤੇ ਸਿਮਰਨ ਕਰਨ ਨਾਲ ਹੀ ਅਸੀਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ। ਹੁਣ ਤੋਂ ਹੀ ਆਪਣਾ ਧਿਆਨ ਗੁਰੂ ਵੱਲ ਲਾਈਏ ਅਤੇ ਆਪਣਾ ਜੀਵਨ ਸਫਲ ਬਣਾਈਏ। ਗੁਰੂ ਜੀ ਦੀ ਉਸਤਤ ਕਰਨ ਨਾਲ ਨਾ ਸਿਰਫ ਅਸੀਂ ਅਪਾਰ ਆਨੰਦ ਪ੍ਰਾਪਤ ਕਰਾਂਗੇ ਪਰ ਜ਼ਿੰਦਗੀ ਵਿੱਚ ਵੀ ਬਰਕਤਾਂ ਪ੍ਰਾਪਤ ਕਰਾਂਗੇ।

0: occasion for him. So the priest, he says his prayers, and he does what he has to do, and he says all the thing, and he does all this stuff, and does all this stuff, and he goes to put the thread around Gernonik's neck, and Gernonik says, wait, stop. What's this thread made out of? It's like a little necklace, you know, thread. He says, oh, it's made out of the very best cotton, and it's wonderful. It's been prayed all over, and it's got all these powers. Gernonik says, wait, wait, does it rot away? He said, well, yes, it will rot. It will break, but then we'll give you another one. Gernonik thought about that a while. They asked some more questions, and always it was the same thing. They had some excuse for all of that. And he said, no, no, wait, wait. He says, why did you, see the fire over there, says, why do you kill a goat to eat a goat on this special time? He says, well, because your father is a very important man, and he's allowed to eat meat ever so often. Gernonik says, he didn't like that, right? He didn't like that idea. He said, this is very, very foolish. You would give me something that will rot away, and you would, and break, and not go with me when I go back to God. It won't go with me. He said, and you would kill an innocent goat and say that was a celebration? No, I won't wear that thread. Everybody said, oh, he won't, oh, what are we going to do? He won't put on the special thread. Oh, he said, no, I won't. He said, I'll only wear, the priest says, well, what kind of thread would you put on? What can we do? He says, I'll only put on the thread that's made out of happiness and love and sharing and kindness and goodness, and it will never break and it will never rot, and I can wear it forever and ever. When I go back to God, it will still be with me. He said, that's the kind of thread I'll wear. Well, there isn't that. It was just those words in his heart, right? And the people were astounded, and they said, well, you know, he's right. He's right. But his father was so embarrassed. His father thought, oh, no, he's done it again. Oh, my goodness, what am I going to do with this young man? So he kind of resigned himself. He loved Nanak a lot. And after that, Nanak just kind of went to his room, and he liked to stay in his room, and he liked to just think about God.
1: Would you like to hear more stories like this one? Come to seeknet.com/stories.
2: ਸਿੱਖਨੈੱਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ। ਮੇਰਾ ਨਾਂ ਹੁਨਰ ਕੌਰ ਹੈ ਤੇ ਮੈਂ 10 ਸਾਲ ਦੀ ਹਾਂ। ਮੈਂ ਹੁਸ਼ਿਆਰਪੁਰ ਚ ਰਹਿੰਦੀ ਹਾਂ। ਇਹ ਕਹਾਣੀ ਮੈਂ ਸਿੱਖਨੈੱਟ ਸਕ੍ਰਿਪਟ ਰਾਈਟਿੰਗ ਕੰਪੀਟੀਸ਼ਨ ਵਿੱਚ ਲਿਖੀ ਸੀ। ਮੈਨੂੰ ਸਿੱਖਨੈੱਟ ਦੀਆਂ ਸਾਰੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ। ਸਾਰੀਆਂ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
3: ਕੀ ਰੁੱਖ ਰਾਤੋ ਰਾਤ ਉੱਗ ਸਕਦੇ ਹਨ? ਭਵਿੱਖ ਵਿੱਚ ਲੋਕਾਂ ਨੇ ਕੁਦਰਤ ਨੂੰ ਪ੍ਰਦੂਸ਼ਿਤ ਕਰਕੇ ਸਾਡੀ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸ਼ਾਮ ਦੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਜਿੱਥੇ ਕਿ ਪੀਣ ਵਾਲੇ ਪਾਣੀ ਦੀ ਘਾਟ ਕਰਕੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਲਈ ਇੱਕ ਵੱਡਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਲਗਾਤਾਰ ਵੱਧ ਰਿਹਾ ਹਵਾ ਦਾ ਪ੍ਰਦੂਸ਼ਣ ਧਰਤੀ ਉੱਤੇ ਜ਼ਿੰਦਗੀ ਲਈ ਇੱਕ ਵੱਡਾ ਸੰਕਟ ਬਣ ਕੇ ਸਾਹਮਣੇ ਆ ਰਿਹਾ ਹੈ। ਆਮ ਤੌਰ ਤੇ ਮੀਂਹ ਹਵਾ ਨੂੰ ਸਾਫ਼ ਕਰਕੇ ਇਸ ਦੇ ਅਸਰ ਨੂੰ ਘਟਾ ਦਿੰਦਾ ਹੈ, ਪਰ ਇਸ ਸਾਲ ਅਸੀਂ ਪੂਰੇ ਸੰਸਾਰ ਵਿੱਚ ਸੋਕੇ ਦਾ ਸਾਹਮਣਾ ਕਰ ਰਹੇ ਹਾਂ। ਰੁੱਖ ਰਾਤੋ ਰਾਤ ਨਹੀਂ ਉੱਗਦੇ, ਹਾਲਾਂਕਿ ਮੌਸਮ ਨੂੰ ਸੁਵਾਰਨ ਵਿੱਚ ਇਹਨਾਂ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਸਭ ਜਾਣਦੇ ਹਨ। ਇਹ ਨਿਰੰਤਰ ਵੱਧ ਰਹੀ ਕੁਦਰਤੀ ਆਫ਼ਤ ਸਾਨੂੰ ਚੁਣੌਤੀ ਦਿੰਦੀ ਹੈ ਕਿ ਪਰ ਇੱਕ ਕੁੜੀ ਸੀ ਜੋ ਇਸ ਸਭ ਨੂੰ ਬਦਲ ਸਕਦੀ ਸੀ। ਇੱਕ ਛੋਟੇ ਸ਼ਹਿਰ ਦੀ ਇੱਕ ਸਿੱਖ ਕੁੜੀ ਸਿਮਰਨ ਧਰਤੀ ਬਾਰੇ ਬਹੁਤ ਚਿੰਤਤ ਮਹਿਸੂਸ ਕਰ ਰਹੀ ਸੀ। ਉਸ ਨੂੰ ਇਹ ਸਮੱਸਿਆਵਾਂ ਦੇ ਵਿੱਚ ਕਿਰਿਆ ਸੰਸਾਰ जिस दा ओ वी हिस्सा सी पसंद नहीं सी आया। नहीं, ओस नू ए बिल्कुल पसंद नहीं सी अते ओ एस बारे कुछ करना चाहुंदी सी। अगली सवेर ओ गुरुद्वारा साहिब गई अते सिमरन करन लग पई।
2: वाही गुरु, वाही गुरु, वाही गुरु।
3: जल्द ही ओ एक शांत अवस्था विच पुज गई। ओस दियां अखां चो हंजू कुछ इस तरह वगण लगे जिवें पहाड़ां तों बर्फ दे गोले डिग रहे होण। ओ उसे ही अवस्था विच काफी समय तक बैठी रही। अचानक उस दे सामने अखां नूं चकाचौंध कर देण वाली एक रोशनी प्रकट होई अते जल्द ही सिमरन अपने सामने एक चिल मिलाउंदी हुई रोशनी दी गेंद नूं चमकदे हुए देख पा रही सी। एक हल्की सकूनमई आवाज ने खामोशी नूं तोड़िया।
4: की होया बेटी, तुसी इन्ना उदास क्यों महसूस कर रहे हो?
3: रोशनी दे गोले ने पुछया। सिमरन ने समझाया,
2: वाही गुरु जी, मैं इसलिए दुखी हाँ कि कोई रुख नहीं उग रहे अते यह सब कुछ मनुखां दे गलत कामां करके हो रहा है। साड़ी इस प्यारी धरती माते हुण कुछ ही रुख बचे हन। मैं इस धरती ते होर खुशियां खेड़े लेके आउणा चाहुंदी हां। वाही गुरु जी, कृपा करके मैनू दसो कि यही तरीका है अपनी इस प्यारी धरती दा सम्मान करन दा।
4: भाई कन्हैया जी नू अपना आदर्श बनाओ अते प्यार अपने आप उपजेगा।
3: सिमरन नू एवे लग्या जिवें ओ सच दी मौजूदगी विच होवे, पर ओस नू ओस सुनेहे दी समझ नहीं लगी।
2: पर भाई कन्हैया जी कौन हन?
3: वाहेगुरु जी ने जवाब दिता,
4: भाई कन्हैया जी ने तुहानू रास्ता दिखा दिता है।
3: फिर वाहेगुरु जी ने सिमरन नू कुछ अजिहा दिखाया जो इतिहास विच वापरिया सी। उसने देखा कि उथे एक बहुत ही समर्पित सिख सन जिन्हां नूं गुरु तेग बहादुर जी अते गुरु गोबिंद सिंह जी दोवां दे दर्शन करन दा सुभाग प्राप्त होया सी।
5: हे गुरु जी, मैं तुहाडे चरण कमलां च अपना सीस निभाउंदा हां। मैं तुहाडियां सिख्यावां नूं हमेशा याद रखांगा।
3: उस दा नाम सी कन्हैया।
5: वाह वाह गोबिंद सिंह, आपे गुरु चेला।
3: अपनी दृष्टि विच सिमरन ने देखा कि किवें एक फौज गुरु जी दे शहर आनंदपुर साहिब ते हमला बोल रही सी। उसने देखा कि जंग दी उस हफड़ा दफड़ी विच भाई कन्हैया जी जख्मी सिखां नूं पानी पिया रहे सन अते नाल ही उन्हां नूं भी जिन्हां ने गुरु साहिब ते हमला कीता सी।
6: मैं मर रहा हां, मैनू पानी दियो, कृपा करके पानी।
5: पानी पियो अते ठीक हो जाओ वीर।
3: उसने देखा कि गुरु साहिब दे बाकी योद्धे इस गल तो खुश नहीं सन कि भाई कन्हैया जी दुश्मन सिपाहियां दी भी मदद कर रहे सन। ए चंगा काम लगदा है, पर अपने कोल ज्यादा पानी नहीं है। मैनू लगदा है इन्हां नू ए बंद कर देना चाहिदा है। जदों भाई कन्हैया जी गुरु साहिब दे सन्मुख सन तां उन्हां ने इह सब दे सच होण बारे पुछया कि उह सचमुच दुश्मन दी मदद कर रहे सन, कि उह दुश्मनां नूं वी पाणी पिला रहे सन, कि इह सच है। फिर सिमरन ने कुछ अजिहा देखिया जिस नाल उस नूं कुछ निवेकला महसूस होया जो उस नूं पहलां कदे नहीं सी होया। उसने एक संत दे दिल नूं महसूस कीता।
5: जी हां गुरु साहब, ए जो कह रहे ने वह सच है। जदों मैं किसे नूं भी देखता हां मैनू सिर्फ तुहाडा चेहरा ही नजर आउंदा है। मैनू सारी मनुखता विच सिर्फ रब ही दिसदा है। मैं किवें उन्हां दी सेवा ना करां? मैं तां सिर्फ तुहाडी सेवा ही कर रहा हुंदा हां गुरु साहब।
3: गुरु साहब दे इस संतमई मनुख नूं सुन के सिमरन दियां अखां चों हंजू वगण लग पए। ए देखना किन्ना सोहना सी कि किवें गुरु साहिब ने अपने सच्चे सिख नाल प्यार कीता। गुरु जी ने हामी भरी। उन्होंने भाई कन्हैया जी नूं आशीर्वाद दिंदिया कहा कि भाई कन्हैया जी, तुसी जो कीता बड़ा ही चंगा कीता। तुसी गुरबाणी दे सुनेहे नूं चंगी तरह समझिया। अते गुरु जी ने भाई कन्हैया जी नू एक दवाई भी दिती अते कहा कि तुसी इस दवाई दी मदद नाल जख्मियां दी सेवा करो।
5: मैं तुहाडे तो बलिहारे जांदा हां गुरु जी अते तुहाडे चरण कमलां च अपना सीस निभाउंदा हां।
3: जिवें ही सिमरन दी अख चो एक हंजू डिग गया ता उस नू ए समझ लगी कि जदों असी रब कोल जांदे हां ता असी सारयां नू एक वजों देखदे हां।
2: ਇਹੀ ਸਾਡੀ ਧਰਤੀ ਲਈ ਇੱਕ ਹੱਲ ਹੈ। ਸਾਨੂੰ ਇਹ ਸਮਝਣਾ ਪਵੇਗਾ ਅਤੇ ਸੱਚ ਦੇ ਨਾਲ ਅੱਗੇ ਵਧਣਾ ਪਵੇਗਾ ਕਿ ਅਸੀਂ ਸਾਰੇ ਇੱਕ ਹਾਂ।
3: ਫਿਰ ਇੱਕੋ ਦਮ ਬਿਨਾਂ ਕੋਈ ਕੋਸ਼ਿਸ਼ ਕੀਤੇ ਉਸ ਦੇ ਮੂੰਹੋਂ ਕੁਝ ਸ਼ਬਦ ਨਿਕਲੇ।
2: ਜਿਵੇਂ ਭਾਈ ਕਨਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
4: ਦੁਬਾਰਾ ਬੋਲੋ।
2: ਜਿਵੇਂ ਭਾਈ ਕਨਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ ਉਵੇਂ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ।
4: ਇਹੀ ਤੁਹਾਡਾ ਮੰਤਰ ਹੈ, ਇਸ ਨੂੰ ਦੁਹਰਾਉਂਦੇ ਹੋਏ ਬੀਜ ਬੀਜਦੇ ਰਹੋ। ਦੁਨੀਆ ਵਿੱਚ ਪਿਆਰ ਜ਼ਰੂਰ ਵਰਤੇਗਾ, ਸਭ ਕੁਝ ਠੀਕ ਹੋ ਜਾਵੇਗਾ।
3: ਇੱਕ ਵਾਰ ਫਿਰ ਰੋਸ਼ਨੀ ਚਮਕੀ। ਸਿਮਰਨ ਨੇ ਆਪਣੀਆਂ ਅੱਖਾਂ ਖੋਲੀਆਂ।
2: ਵਾਹ!
3: ਉਸ ਪਲ ਵਿੱਚ ਉਸ ਨੂੰ ਇਹ ਲੱਗਿਆ ਕਿ ਉਸ ਨੇ ਸੱਚ ਨੂੰ ਪਾ ਲਿਆ ਹੈ। ਬਾਅਦ ਵਿੱਚ ਉਸ ਨੇ ਇਸ ਨਵੇਂ ਮੰਤਰ ਬਾਰੇ ਸੋਚਿਆ ਅਤੇ ਉਸ ਨੂੰ ਪਤਾ ਸੀ ਕਿ ਉਸ ਨੇ ਕੀ ਕਰਨਾ ਹੈ। ਆਪਣੀਆਂ ਅੱਖਾਂ ਵਿੱਚ ਇੱਕ ਚਮਕ ਲੈ ਕੇ ਉਹ ਆਪਣੇ ਘਰ ਗਈ ਅਤੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਗੁਰਦੁਆਰੇ ਵਿੱਚ ਕੀ ਹੋਇਆ।
2: ਵਾਹ ਪੁੱਤਰ ਜੀ, ਤੁਹਾਨੂੰ ਸਿੱਧਾ ਰੱਬ ਜੀ ਕੋਲੋਂ ਮੰਤਰ ਮਿਲਿਆ ਹੈ।
5: ਤੁਸੀਂ ਗੁਰੂ ਸਾਹਿਬ ਦੇ ਕਿੰਨੇ ਪਿਆਰੇ ਬੱਚੇ ਹੋ।
2: ਫਿਰ ਵਾਹਿਗੁਰੂ ਜੀ ਨੇ ਕਿਹਾ ਕਿ ਪਿਆਰ ਜ਼ਰੂਰ ਉਪਜੇਗਾ, ਇਸ ਕਰਕੇ ਮੈਨੂੰ ਸਿਰਫ ਰੁੱਖ ਲਗਾਉਣੇ ਨੇ ਅਤੇ ਇਹ ਮਹਿਸੂਸ ਕਰਨਾ ਹੈ ਕਿ ਅਸੀਂ ਸਾਰੇ ਇੱਕ ਹਾਂ ਅਤੇ ਮੰਤਰ ਨੂੰ ਜਪਣਾ ਹੈ।
3: ਉਹ ਉਸੇ ਸਮੇਂ ਬਾਜ਼ਾਰ ਗਏ ਅਤੇ ਕੁਝ ਰੁੱਖਾਂ ਦੇ ਬੀਜ ਖਰੀਦ ਲਿਆਏ। ਫਿਰ ਉਹਨਾਂ ਨੂੰ ਬੀਜਣ ਲਈ ਉਹ ਘਰ ਵਾਪਸ ਆ ਗਏ। ਪੂਰਾ ਸਮਾਂ ਉਹ ਜਿੰਨਾ ਹੋ ਸਕਿਆ ਉਸ ਮੰਤਰ ਨੂੰ ਦੁਹਰਾਉਂਦੀ ਰਹੀ।
2: ਜਿਵੇਂ ਭਾਈ ਕਨਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ। ਧੰਨ ਵਾਹਿਗੁਰੂ। ਜਿਵੇਂ ਭਾਈ ਕਨਈਆ ਜੀ ਇੱਕ ਓੰਕਾਰ ਨੂੰ ਦੇਖਦੇ ਸਨ ਉਵੇਂ ਹੀ ਮੈਂ ਸਾਰਿਆਂ ਵਿੱਚ ਇੱਕ ਨੂੰ ਵੇਖਾਂਗੀ।
3: ਸਿਮਰਨ ਇੱਕ ਲੰਮੇ ਸਮੇਂ ਤੋਂ ਬਾਅਦ ਬਿਨਾਂ ਕਿਸੇ ਚਿੰਤਾ ਤੋਂ ਆਰਾਮ ਨਾਲ ਸੁੱਤੀ। ਉਸ ਨੂੰ ਪਤਾ ਸੀ ਕਿ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਅਗਲੇ ਦਿਨ ਪੂਰਾ ਪਰਿਵਾਰ ਆਪਣੇ ਬਗੀਚੇ ਵਿੱਚ ਕੁਝ ਬਹੁਤ ਵੱਡੇ ਰੁੱਖ ਉੱਗੇ ਦੇਖ ਕੇ ਬੜਾ ਹੈਰਾਨ ਹੋਇਆ।
5: ਹੈਂ, ਇਹ ਕੀ? ਇਹ ਰੁੱਖ ਕਿੱਥੋਂ ਆ ਗਏ?
2: ਹੇ ਵਾਹਿਗੁਰੂ, ਕੀ ਇਹ ਉਹੀ ਬੀਜ ਨੇ ਜੋ ਅਸੀਂ ਬੀਜੇ ਸਨ?
3: ਇਹ ਚਮਤਕਾਰ ਸੀ। ਰਾਤੋ ਰਾਤ ਰੁੱਖ ਕਿਵੇਂ ਉੱਗ ਸਕਦੇ ਹਨ?
5: ਇਹ ਨਹੀਂ ਹੋ ਸਕਦਾ, ਅਸੀਂ ਕੱਲ ਹੀ ਤਾਂ ਅਜੇ ਬੀਜ ਬੀਜੇ ਸਨ।
2: ਵਾਹ, ਇਹ ਤਾਂ ਗੁਰੂ ਜੀ ਦਾ ਆਸ਼ੀਰਵਾਦ ਹੈ।
3: ਇਹ ਖਬਰ ਅੱਗ ਦੀ ਤਰ੍ਹਾਂ ਹਰ ਪਾਸੇ ਫੈਲ ਗਈ ਅਤੇ ਜਲਦ ਹੀ ਸਿਮਰਨ ਦੇ ਘਰ ਨੂੰ ਟੀਵੀ ਦੇ ਪੱਤਰਕਾਰਾਂ ਨੇ ਚਾਰੇ ਪਾਸਿਓਂ ਘੇਰ ਲਿਆ। ਸਿਮਰਨ ਟੀਵੀ ਤੇ ਸੀ ਅਤੇ ਰਿਪੋਰਟਰਾਂ ਨਾਲ ਗੱਲ ਕਰਕੇ ਪੂਰੀ ਦੁਨੀਆ ਨੂੰ ਇਸ ਬਿਹਤਰੀਨ ਕਹਾਣੀ ਬਾਰੇ ਦੱਸ ਰਹੀ ਸੀ।
7: ਸਿਮਰਨ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਇਸ ਗੱਲ ਤੇ ਸ਼ੱਕ ਕਰਦੇ ਹਨ ਕਿ ਇਹ ਰੁੱਖ ਰਾਤੋ ਰਾਤ ਨਹੀਂ ਉੱਗੇ?
2: ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ। ਇੱਕ ਵਾਰ ਜਦੋਂ ਅਸੀਂ ਸੱਚ ਦੇਖ ਲਵਾਂਗੇ ਤੇ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਸ ਵਿੱਚ ਅਸੀਂ ਸਾਰੇ ਇਕੱਠੇ ਹਾਂ, ਸਾਰੇ ਲੋਕ, ਜਾਨਵਰ ਅਤੇ ਪੌਦੇ, ਧਰਤੀ ਦਾ ਹਰੇਕ ਜੀਵ ਅਤੇ ਇਕੱਠੇ ਮਿਲ ਕੇ ਅਸੀਂ ਇੱਕ ਸੁਨਹਿਰਾ ਭਵਿੱਖ ਸਿਰਜਾਂਗੇ। ਸਾਨੂੰ ਭਾਈ ਕਨਈਆ ਜੀ ਨੂੰ ਆਪਣਾ ਆਦਰਸ਼ ਵਜੋਂ ਦੇਖਣਾ ਚਾਹੀਦਾ ਹੈ।
3: ਤਾਂ ਦੁਨੀਆਂ ਦੇ ਹਰੇਕ ਕੋਨੇ ਵਿੱਚ ਲੋਕਾਂ ਨੇ ਖੁਦ ਇਸ ਨੂੰ ਅਜ਼ਮਾਇਆ। ਉਹਨਾਂ ਨੇ ਭਾਈ ਕਨਈਆ ਜੀ ਨੂੰ ਯਾਦ ਕੀਤਾ ਅਤੇ ਵੱਖ ਵੱਖ ਥਾਵਾਂ ਤੇ ਬੀਜ ਬੀਜਣੇ ਸ਼ੁਰੂ ਕੀਤੇ। ਪਰ ਇਹ ਚਮਤਕਾਰ ਆਉਣ ਵਾਲੇ ਹਾਲਾਤਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਸੀ। ਸਿਮਰਨ ਵੱਲੋਂ ਸ਼ੁਰੂਆਤ ਵਿੱਚ ਬੀਜੇ ਗਏ ਰੁੱਖਾਂ ਦੇ ਖਾਸ ਬੀਜ ਮਿੱਟੀ ਅਤੇ ਪਾਣੀ ਰਾਹੀਂ ਹੋਰ ਰੁੱਖਾਂ ਨਾਲ ਜੁੜ ਗਏ। ਉਹਨਾਂ ਦੀਆਂ ਜੜ੍ਹਾਂ ਇੱਕ ਦੂਜੇ ਤੱਕ ਪੁੱਜ ਗਈਆਂ ਅਤੇ ਜਲਦ ਹੀ ਦੁਨੀਆ ਭਰ ਵਿੱਚ ਸੰਘਣੇ ਜੰਗਲ ਉੱਗਣੇ ਸ਼ੁਰੂ ਹੋ ਗਏ।
8: ਜਿੱਦਾਂ ਭਾਈ ਕਨਈਆ ਜੀ ਸਮਝਣ ਇੱਕ ਓਂਕਾਰ, ਉਹੀ ਨਜ਼ਰ ਨਾਲ ਦੇਖਾਂ ਮੈਂ ਸਾਰਿਆਂ ਨੂੰ ਇਕਸਾਰ।
9: ਜੰਗ ਰੂ ਭਾਈ ਕਨਈਆ ਖੰਡਾ ਇਕੋਂਕਾਰ ਯੰਗ ਵੈ ਖੰਡਾ ਰਿਪਨ ਤਾਂ ਵਾਹਿਗੁਰੂ।
10: ਕਮੋ ਭਾਈ ਕਨਈਆ ਬਿਆ ਇੱਕ ਓਂਕਾਰ Yo también veo al uno en todos. Dan Waheguru.
9: Kombaiga negapuat ikonga. Jebo si leunentu. Dan Waheguru.
3: ਦੁਨੀਆ ਭਰ ਵਿੱਚ ਲੋਕਾਂ ਵੱਲੋਂ ਕੀਤੇ ਜਾ ਰਹੇ ਸਿਮਰਨ ਦੀ ਸੰਯੁਕਤ ਸ਼ਕਤੀ ਦੇ ਨਾਲ ਇਹ ਖਾਸ ਬੀਜ ਜਲਦ ਹੀ ਉੱਗ ਗਏ ਅਤੇ ਬੰਜਰ ਜ਼ਮੀਨਾਂ ਵੀ ਖੂਬਸੂਰਤ ਸੰਘਣੇ ਜੰਗਲਾਂ ਵਿੱਚ ਤਬਦੀਲ ਹੋ ਗਈਆਂ। ਇੱਕ ਮਹੀਨੇ ਦੇ ਸਮੇਂ ਅੰਦਰ ਸਿਮਰਨ ਬਾਹਰ ਗਈ ਅਤੇ ਉਸ ਨੇ ਇੱਕ ਬਿਹਤਰੀਨ ਨਜ਼ਾਰਾ ਦੇਖਿਆ। ਉਸ ਨੇ ਆਪਣੇ ਉੱਪਰ ਆਕਾਸ਼ ਵਿੱਚ ਦਰਜਣਾ ਹੀ ਕਾਲੇ ਬੱਦਲ ਵੇਖੇ। ਉਸ ਦੇ ਚਿਹਰੇ ਤੇ ਇੱਕ ਬਹੁਤ ਵੱਡੀ ਮੁਸਕਰਾਹਟ ਸੀ ਅਤੇ ਉਸ ਦੀਆਂ ਪੂਰੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ।
2: ਰੁੱਖ ਮੀਂਹ ਨੂੰ ਲੈ ਕੇ ਆ ਰਹੇ ਹਨ, ਇਹ ਕੰਮ ਕਰ ਰਿਹਾ ਹੈ।
3: ਕੁਝ ਮਿੰਟਾਂ ਬਾਅਦ ਸਿਮਰਨ ਖੁਸ਼ੀ ਨਾਲ ਮੀਂਹ ਵਿੱਚ ਨੱਚਣ ਲੱਗ ਪਈ, ਪਾਣੀ ਦੀਆਂ ਬੂੰਦਾਂ ਵਿੱਚ ਉਛਲਦੀ ਹੋਈ ਅਤੇ ਗੋਲ ਗੋਲ ਘੁੰਮਦੀ ਹੋਈ।
2: ਇਹ ਕੰਮ ਕਰ ਰਿਹਾ ਹੈ।
3: ਜਿਵੇਂ ਜਿਵੇਂ ਦਿਨ ਬੀਤਦੇ ਗਏ, ਦੁਨੀਆਂ ਵਿੱਚ ਹੋਰ ਰੁੱਖ ਉੱਗਦੇ ਰਹੇ ਅਤੇ ਸਾਰੇ ਪਾਸੇ ਸਭ ਕੁਝ ਫੇਰ ਹਰਾ ਭਰਾ ਹੋ ਗਿਆ। ਲੋਕ ਖੁਸ਼ ਅਤੇ ਆਨੰਦਦਾਇਕ ਹੋ ਗਏ ਅਤੇ ਇਸ ਸਭ ਲਈ ਉਸ ਇੱਕ ਰੱਬ ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਹੈ।
11: ਇਹ ਤਾਂ ਬਹੁਤ ਹੀ ਸਿੱਖਿਆ ਪ੍ਰਦ ਕਹਾਣੀ ਸੀ। ਅਜਿਹੀ ਹੋਰ ਕਹਾਣੀਆਂ ਵਾਸਤੇ ਸਿੱਖਨੈਟ ਦਾ ਐਪ ਡਾਊਨਲੋਡ ਕਰੋ।

0: ਜੇ ਕਦੇ ਤੁਹਾਡੇ ਮਨ ਵਿੱਚ ਸ਼ੰਕਾ ਹੋਵੇ ਤੇ ਇਸ ਕਹਾਣੀ ਨੂੰ ਸੁਣ ਕੇ ਤੁਸੀਂ ਜਾਣ ਜੋਗੇ ਕਿ ਡਰਨ ਵਾਲੀ ਕੋਈ ਗੱਲ ਹੀ ਨਹੀਂ। ਤੁਸੀਂ ਜਾਣ ਜੋਗੇ ਕਿ ਗੁਰੂ ਦੇ ਵਚਨ ਗੁਰਬਾਣੀ ਸਰਬ ਸ਼ਕਤੀਮਾਨ ਹੈ। ਆਓ ਆਪਾਂ ਕੁਝ ਸਮੇਂ ਪਿੱਛੇ ਚੱਲੀਏ ਤੇ ਧਿਆਨ ਨਾਲ ਸੁਣੀਏ ਬਾਬਾ ਦੀਪ ਸਿੰਘ ਜੀ ਦੀ ਕਹਾਣੀ। ਇੱਕ ਬਹੁਤ ਹੀ ਬੁੱਧੀਮਾਨ ਗੁਰਸਿੱਖ ਸੀ ਜਿਸ ਨੇ ਆਪਣੀ ਜ਼ਿੰਦਗੀ ਗੁਰੂ ਸਾਹਿਬ ਨੂੰ ਸਮਰਪਿਤ ਕੀਤੀ ਸੀ। ਉਹਨਾਂ ਦੀਆਂ ਅੱਖਾਂ ਵਿੱਚ ਬਿਜਲੀ ਚਮਕਦੀ ਸੀ। ਉਹਨਾਂ ਦਾ ਰੋਮ ਰੋਮ ਬੇਹੱਦ ਗੁਰਬਾਣੀ ਪ੍ਰੇਮ ਨਾਲ ਭਰਿਆ ਹੋਇਆ ਸੀ ਤੇ ਉਹਨਾਂ ਦਾ ਨਾਮ ਸੀ ਬਾਬਾ ਦੀਪ ਸਿੰਘ।
1: ਦੁਨੀਆਂ ਦੇ ਵਿਕਾਰ ਮੈਨੂੰ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਮੇਰੇ ਅੰਗ ਸੰਗ ਹੁੰਦੇ ਨੇ। ਗੁਰੂ ਦੇ ਸ਼ਬਦ ਮੇਰੇ ਸਭ ਤੋਂ ਵਧੀਆ ਮਿੱਤਰ ਨੇ। ਉਹ ਤਾਂ ਹਰ ਜਗ੍ਹਾ ਮੇਰੇ ਨਾਲ ਨੇ। ਗੋਬਿੰਦੇ ਮੁਕੱਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਨਿਰਣਾਮੇ ਅਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਅਮੇ ਅਕਾਮੇ।
0: ਪਰ ਉਸ ਸਮੇਂ ਹੋਰ ਵੀ ਇਨਸਾਨ ਰਹਿੰਦੇ ਸਨ ਜੋ ਨਾ ਤਾਂ ਦਿਆਲੂ ਸਨ ਅਤੇ ਨਾ ਹੀ ਨੇਕੀ ਕਰਨ ਵਾਲੇ। ਉਹ ਭਾਰਤ ਦੀ ਸੋਹਣੀ ਧਰਤੀ ਤੇ ਆਏ ਸਨ ਮਾਰਨ ਲਈ, ਅੱਗਾਂ ਲਾਉਣ ਲਈ, ਲੁੱਟ ਖਸੁੱਟ ਕਰਨ ਦੇ ਲਈ ਅਤੇ ਆਪਣੀ ਮਰਜ਼ੀ ਥੋਪਣ ਦੇ ਲਈ। ਇਹ ਹਮਲਾਵਰ ਨਿਰਦਈ ਸਨ ਅਤੇ ਉਹਨਾਂ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਜਿਨ੍ਹਾਂ ਉੱਤੇ ਉਹਨਾਂ ਦਾ ਰਾਜ ਸੀ। ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਵੀ ਕਬਜ਼ਾ ਕਰ ਲਿਆ ਜੋ ਸ਼੍ਰੀ ਗੁਰੂ ਰਾਮਦਾਸ ਜੀ ਦਾ ਘਰ ਹੈ। ਇੱਕ ਬਹੁਤ ਸੋਹਣਾ ਦਰਬਾਰ ਜਿੱਥੇ ਸਿੱਖ ਧਿਆਨ ਕਰਨ ਲਈ, ਸ਼ਬਦ ਕੀਰਤਨ ਲਈ, ਭਗਵਾਨ ਦੀ ਸਿਫਤ ਕਰਨ ਲਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਰਵਣ ਲਈ ਆਉਂਦੇ ਹਨ।
2: ਬਾਬਾ ਜੀ, ਬਾਬਾ ਜੀ, ਦੁਰਾਨੀ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਇਸ ਧਰਤੀ ਦੀਆਂ ਔਰਤਾਂ ਨੂੰ ਲੁੱਟਿਆ, ਬੇਪੱਤੀ ਕੀਤੀ ਅਤੇ ਉਹਨਾਂ ਨੂੰ ਗੁਲਾਮ ਬਣਾ ਲਿਆ। ਹੁਣ ਉਹਨਾਂ ਮਨੁੱਖਤਾ ਦੇ ਨਿਰਦਈ ਦੁਸ਼ਮਣਾਂ ਨੇ ਦਰਬਾਰ ਸਾਹਿਬ ਉੱਤੇ ਵੀ ਕਬਜ਼ਾ ਕਰ ਲਿਆ ਹੈ। ਉਹ ਪਾਵਨ ਸਰੋਵਰ ਨੂੰ ਪਤਿਤ ਕਰਨ ਲਈ ਸਭ ਕੁਝ ਕਰ ਰਹੇ ਹਨ। ਉਹ ਅੰਦਰ ਤੰਬਾਕੂ ਵੀ ਪੀ ਰਹੇ ਹਨ ਤੇ ਉਹ
1: ਬਸ ਬਸ ਬਹੁਤ ਹੋ ਗਿਆ, ਬਹੁਤ ਹੋ ਗਿਆ, ਬਹੁਤ ਹੋ ਗਿਆ। ਹੁਣ ਇਹ ਸਭ ਸਾਨੂੰ ਖਤਮ ਕਰਨਾ ਹੀ ਪਵੇਗਾ।
2: ਪਰ ਅਸੀਂ ਕੀ ਕਰ ਸਕਦੇ ਹਾਂ? ਸਾਡੇ ਵਿੱਚ ਤਾਂ ਕੋਈ ਯੋਧਾ ਵੀ ਨਹੀਂ ਹੈ ਤੇ ਉਹ ਹਮਲਾਵਰ ਹਜ਼ਾਰਾਂ ਵਿੱਚ ਹਨ।
1: ਮੈਂ ਅੱਜ ਹੀ ਇਸ ਲੜਾਈ ਦੀ ਅਗਵਾਈ ਕਰਾਂਗਾ।
2: ਬਾਬਾ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਪਹਿਲਾਂ ਬਹੁਤ ਲੜਾਈਆਂ ਲੜੀਆਂ ਹਨ, ਪਰ ਮੇਰੇ ਮਨ ਵਿੱਚ ਸ਼ੰਕਾ ਹੈ। ਮੇਰਾ ਤੁਹਾਡਾ ਕੋਈ ਨਿਰਾਦਰ ਕਰਨ ਦਾ ਇਰਾਦਾ ਨਹੀਂ ਹੈ, ਬਸ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ 75 ਸਾਲਾਂ ਦੇ ਹੋ ਅਤੇ ਤੁਹਾਨੂੰ ਕਦੇ ਯੁੱਧ ਦਾ ਅਭਿਆਸ ਕਰਦੇ ਵੀ ਨਹੀਂ ਵੇਖਿਆ। ਤੁਸੀਂ ਲੜਾਈ ਦੀ ਕਿਵੇਂ ਅਗਵਾਈ ਕਰੋਗੇ ਬਾਬਾ ਜੀ?
1: ਇੱਕ ਅਜਿਹਾ ਦੀ ਸਖਤ ਲੋਹਾ ਹੈ ਜੋ ਹਰ ਧਾਤੂ ਤੋਂ ਸਖਤ ਹੈ ਤੇ ਉਹ ਹੈ ਗੁਰਬਾਣੀ। ਮੈਂ ਗੁਰਬਾਣੀ ਦੇ ਉਸ ਲੋਹੇ ਦਾ ਅਭਿਆਸ ਕਦੇ ਵੀ ਨਹੀਂ ਛੱਡਿਆ। ਇਸ ਦੀ ਤਾਕਤ ਮੇਰੇ ਸਰੀਰ ਦੇ ਰੋਮ ਰੋਮ ਵਿੱਚ ਹੈ।
0: ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪੁੱਤਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਖੰਡਾ ਚੁੱਕਿਆ ਤੇ ਚੱਲ ਪਏ ਗਲੀਆਂ ਵੱਲ।
1: ਆਓ ਸਿੰਘੋ, ਆਪਾਂ ਪਾਈਏ ਚਾਲੇ ਸ਼੍ਰੀ ਅੰਮ੍ਰਿਤਸਰ ਵੱਲ।
0: ਕੁਝ ਬਹਾਦਰ ਯੋਧੇ ਉਹਨਾਂ ਦੇ ਨਾਲ ਜੁੜੇ ਅਤੇ ਜਿਵੇਂ ਜਿਵੇਂ ਉਹ ਅੱਗੇ ਵੱਧਦੇ ਗਏ ਹੋਰ ਯੋਧੇ ਵੀ ਨਾਲ ਜੁੜਦੇ ਗਏ। ਫਿਰ ਬਾਬਾ ਜੀ ਨੇ ਉਹਨਾਂ ਸਿੰਘਾਂ ਨੂੰ ਕਿਹਾ,
1: ਤੁਸੀਂ ਗੁਰੂ ਦੇ ਪੁੱਤਰ ਹੋ ਤੇ ਤੁਹਾਡੇ ਅੰਦਰ ਇੱਕ ਸ਼ੇਰ ਸੁੱਤਾ ਪਿਆ ਹੈ। ਉਸ ਸੁੱਤੇ ਸ਼ੇਰ ਨੂੰ ਜਗਾਉਣ ਦਾ ਵੇਲਾ ਆ ਗਿਆ ਹੈ,
3: ਪਰ ਦੁਸ਼ਮਣ ਤਾਂ ਬਹੁਤ ਜ਼ਿਆਦਾ ਨੇ ਤੇ ਇਹ ਸਭ ਅਸੰਭਵ
1: ਹੈ। ਸੰਭਵ ਨਹੀਂ ਹੈ, ਸੰਭਵ ਨਹੀਂ ਹੈ।
0: ਫਿਰ ਉਹਨਾਂ ਨੇ ਆਪਣੇ ਖੰਡੇ ਨਾਲ ਜ਼ਮੀਨ ਉੱਤੇ ਇੱਕ ਲਕੀਰ ਖਿੱਚੀ ਅਤੇ ਕਿਹਾ,
1: ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ, ਸ਼੍ਰੀ ਕਿਰਪਾ ਦੇ ਨਾਲ ਮੈਂ ਉਸ ਸਮੇਂ ਤੱਕ ਡਾ ਆਰਾਮ ਕਰਾਂਗਾ, ਆਰਾਮ ਕਰਾਂਗਾ, ਨਾ ਚੁਕਾਂਗਾ ਜਦ ਤੱਕ ਮੇਰਾ ਸਿਰ ਸ਼੍ਰੀ ਹਰਿਮੰਦਰ ਸਾਹਿਬ ਤੇ ਨਾ ਚੁੱਕ ਜਾਵੇ, ਹਰਿਮੰਦਰ ਸਾਹਿਬ ਤੇ ਨਾ ਚੁੱਕ ਜਾਵੇ।
0: ਸਿੱਖਾਂ ਵਿੱਚ ਜੋਸ਼ ਆਇਆ ਅਤੇ ਉਹਨਾਂ ਦੇ ਸ਼ਬਦਾਂ ਨੇ ਅਸਮਾਨ ਨੂੰ ਹਿਲਾ ਦਿੱਤਾ।
1: ਅੱਜ ਇੱਕ ਮੌਕਾ ਹੈ, ਅੱਜ ਮੈਂ ਵੀ ਸ਼ਹੀਦਾਂ ਦੇ ਨਾਲ ਜੁੜ ਜਾਵਾਂਗਾ। ਜੇ ਤੁਹਾਡੀ ਵੀ ਚਾਹ ਇਸ ਸੇਵਾ ਨੂੰ ਪਾਉਣ ਦੀ ਹੈ ਤਾਂ ਆਓ, ਅਸੀਂ ਇਸ ਅਸੰਭਵ ਕਾਰਜ ਵਿੱਚ ਡਟੀਏ। ਜੇ ਤੁਸੀਂ ਮੌਤ ਦੇ ਡਰ ਨੂੰ ਖਤਮ ਕਰਕੇ ਜੂਝਣਾ ਚਾਹੁੰਦੇ ਹੋ ਤਾਂ ਆਓ ਇਸ ਲਕੀਰ ਦੇ ਵਿੱਚ ਕਦਮ ਰੱਖੋ।
2: ਹੁਣ ਸਮਾਂ ਆ ਗਿਆ ਹੈ, ਸਾਨੂੰ ਡਟ ਕੇ ਇਸ ਜ਼ੁਲਮ ਦਾ ਮੁਕਾਬਲਾ ਕਰਨਾ ਚਾਹੀਦਾ।
0: ਹਰ ਯੋਧਾ ਤੁਰੰਤ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜ ਗਿਆ। ਉਹਨਾਂ ਨੇ ਆਪਣੇ ਹਥਿਆਰ, ਤਲਵਾਰਾਂ, ਤੀਰ ਕਮਾਨ, ਬੰਦੂਕਾਂ, ਢਾਲਾਂ, ਕਿਰਪਾਨਾਂ ਚੁੱਕੀਆਂ ਤੇ ਆਪੋ ਆਪਣੇ ਕਵਚ ਪਹਿਨੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ। ਫਿਰ ਉਹਨਾਂ ਵਿੱਚ ਕੁਝ ਸਿੰਘਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਦੁਸ਼ਮਣ ਫੌਜਾਂ ਦੇ ਨਾਲ ਜਾ ਭਿੜੇ ਤੇ ਉਹ ਬਹੁਤ ਸਾਹਸ ਨਾਲ ਲੜੇ। ਦੋਵੇਂ ਪਾਸਿਆਂ ਦੇ ਲੜਾਕੇ ਮਰ ਰਹੇ ਸਨ, ਪਰ ਉਹ ਲੜਦੇ ਰਹੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ। ਬਾਬਾ ਦੀਪ ਸਿੰਘ ਜੀ ਸਭ ਤੋਂ ਸ਼ਕਤੀਸ਼ਾਲੀ ਯੋਧਾ ਸਨ। ਉਹਨਾਂ ਦੇ ਵੱਡੇ ਖੰਡੇ ਦੇ ਵਾਰਾਂ ਨਾਲ ਕਈ ਹਮਲਾਵਰ ਮਾਰੇ ਗਏ ਅਤੇ ਕਈ ਜ਼ਖਮੀ ਵੀ ਹੋਏ। ਫਿਰ ਅਚਾਨਕ ਦੁਸ਼ਮਣ ਫੌਜ ਦਾ ਜਰਨੈਲ ਖੁਦ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆ ਗਿਆ।
4: ਤੁਸੀਂ ਚੰਗੀ ਲੜਾਈ ਲੜਦੇ ਹੋ ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਚੰਗੇ ਯੋਧਾ ਵੀ ਹੋ, ਪਰ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਾਡਾ ਖਾਤਮਾ ਕਰ ਸਕਦੇ ਹੋ ਤਾਂ ਇਹ ਤੁਹਾਡਾ ਵਹਿਮ।
1: ਤੁਹਾਡੀ ਤਾਕਤ ਇੱਕ ਝੂਠ ਹੈ, ਇੱਕ ਝੂਠ ਹੈ, ਇਹ ਟਿਕਣ ਵਾਲੀ ਨਹੀਂ, ਟਿਕਣ ਵਾਲੀ ਨਹੀਂ।
0: ਅਤੇ ਇਸ ਤਰ੍ਹਾਂ ਉਹ ਦੋਨੋਂ ਆਪਸ ਵਿੱਚ ਯੁੱਧ ਕਰਨ ਲੱਗੇ। ਸਭ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਦੇ ਇੱਕ ਵੱਡੇ ਵਾਰ ਨਾਲ ਦੁਸ਼ਮਣ ਤੇ ਜਾਨ ਲੇਵਾ ਵਾਰ ਕੀਤਾ, ਪਰ ਉਸੇ ਸਮੇਂ ਉਸ ਜਰਨੈਲ ਨੇ ਵੀ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਪੂਰੀ ਤਰ੍ਹਾਂ ਕੱਟ ਦਿੱਤਾ। ਉਹ ਦੋਵੇਂ ਜ਼ਮੀਨ ਤੇ ਡਿੱਗ ਪਏ। ਸਮਾਂ ਰੁਕ ਗਿਆ। ਫਿਰ ਇੱਕ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਰੀਰ ਕੋਲ ਆ ਕੇ ਨਤਮਸਤਕ ਹੁੰਦਾ ਹੈ।
2: ਬਾਬਾ ਜੀ, ਅਸੀਂ ਆਪਣੀਆਂ ਜਾਨਾਂ ਤੁਹਾਡੇ ਵਚਨਾਂ ਉੱਤੇ ਕੁਰਬਾਨ ਕੀਤੀਆਂ ਹਨ, ਪਰ ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਉਸ ਸਮੇਂ ਤੱਕ ਰੁਕੋਗੇ ਨਹੀਂ, ਆਰਾਮ ਨਹੀਂ ਕਰੋਗੇ ਜਦ ਤੱਕ ਤੁਹਾਡਾ ਸ਼ੀਸ਼ ਸ੍ਰੀ ਹਰਿਮੰਦਰ ਸਾਹਿਬ ਉੱਤੇ ਨਾ ਚੁੱਕ ਜਾਵੇ, ਪਰ ਤੁਸੀਂ ਤਾਂ ਉੱਥੇ ਪਹੁੰਚੇ ਹੀ ਨਹੀਂ। ਤੁਸੀਂ ਸਾਡੀ ਉਮੀਦ ਤੇ ਆਪਣਾ ਵਚਨ ਕਿਵੇਂ ਤੋੜ ਸਕਦੇ ਹੋ ਬਾਬਾ ਜੀ?
0: ਹਾਲਾਂਕਿ ਬਾਬਾ ਜੀ ਦਾ ਸਿਰ ਕੱਟਿਆ ਗਿਆ ਸੀ, ਪਰ ਬਾਬਾ ਦੀਪ ਸਿੰਘ ਜੀ ਨੇ ਸ਼ਬਦ ਸੁਣੇ ਅਤੇ ਉੱਠ ਖੜੇ ਹੋਏ। ਆਪਣਾ ਸਿਰ ਚੁੱਕਿਆ, ਇੱਕ ਹੱਥ ਨਾਲ ਉਸਨੂੰ ਆਪਣੀ ਗਰਦਨ ਉੱਤੇ ਰੱਖਿਆ ਅਤੇ ਦੂਜੇ ਹੱਥ ਨਾਲ ਆਪਣਾ ਖੰਡਾ ਚੁੱਕਿਆ।
2: ਗੁਰੂ ਤੇ ਸਿੰਘ ਦਾ ਵਾਅਦਾ ਅਜੇ ਵੀ ਪੂਰਾ ਹੋਵੇਗਾ। ਗੁਰੂ ਮਹਾਨ ਹੈ, ਗੁਰੂ ਦੇ ਸ਼ਬਦ ਮਹਾਨ ਹਨ ਅਤੇ ਉਸਦੇ ਪਿਆਰੇ ਮਹਾਨ ਹਨ।
1: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਾਰਿਯੰ ਨਿਰਣਾਮੇ ਅਕਾਮੇ।
0: ਬਾਬਾ ਜੀ ਫਿਰ ਤੋਂ ਯੁੱਧ ਕਰਨ ਲੱਗੇ। ਉਹ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ।
1: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਾਰਿਯੰ ਨਿਰਣਾਮੇ ਅਕਾਮੇ।
0: ਜਦੋਂ ਹਮਲਾਵਰਾਂ ਨੇ ਦੇਖਿਆ ਕਿ ਇੱਕ ਸਿਰ ਲੱਥਾ ਯੋਧਾ ਆਪਣਾ ਕੱਟਿਆ ਸਿਰ ਚੁੱਕ ਕੇ ਫਿਰ ਤੋਂ ਲੜਾਈ ਕਰਨ ਲੱਗ ਪਿਆ ਹੈ ਤਾਂ ਉਹ ਬਹੁਤ ਡਰ ਗਏ ਅਤੇ ਜਾਨ ਬਚਾ ਕੇ ਸਾਰੇ ਭੱਜਣ ਲੱਗੇ। ਉਹ ਇਨਸਾਨਾਂ ਨਾਲ ਤਾਂ ਲੜਨਾ ਜਾਣਦੇ ਸਨ, ਪਰ ਕੀ ਉਹ ਇਨਸਾਨ ਸੀ? ਉਹ ਇੱਕ ਅਨੋਖਾ ਯੋਧਾ ਸੀ ਜਿਸ ਨੂੰ ਮਾਰਿਆ ਨਹੀਂ ਸੀ ਜਾ ਸਕਦਾ। ਲੜਦੇ ਲੜਦੇ ਜਦੋਂ ਬਾਬਾ ਦੀਪ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਰੁਕ ਗਏ। ਉਹਨਾਂ ਨੇ ਆਪਣੇ ਸ਼ੀਸ਼ ਨੂੰ ਆਪਣੀ ਪੂਰੀ ਤਾਕਤ ਨਾਲ ਅਸਮਾਨ ਵਿੱਚ ਸੁੱਟ ਦਿੱਤਾ ਅਤੇ ਉਹਨਾਂ ਦਾ ਸ਼ੀਸ਼ ਕਈ ਮੀਲ ਦੂਰ ਤੱਕ ਉੱਡਦਾ ਰਿਹਾ। ਅਖੀਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਦਰਬਾਰ ਸਾਹਿਬ ਦੀ ਪਰਿਕਰਮਾ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਲੀਨ ਹੋ ਗਿਆ। ਬਾਬਾ ਦੀਪ ਸਿੰਘ ਜੀ ਸੰਤੁਸ਼ਟ ਹੋ ਗਏ। ਬਾਬਾ ਦੀਪ ਸਿੰਘ ਜੀ ਦਾ ਵਚਨ ਗੁਰੂ ਦੀ ਕਿਰਪਾ ਨਾਲ ਪੂਰਨ ਹੋ ਗਿਆ। ਉਹਨਾਂ ਨੇ ਗੁਰਬਾਣੀ ਦੀ ਸ਼ਕਤੀ ਨਾਲ ਜੀਵਨ ਬਿਤਾਇਆ ਅਤੇ ਆਪਣੇ ਗੁਰੂ ਦੀ ਸੇਵਾ ਕੀਤੀ। ਉਸਦੀ ਆਤਮਾ ਤੁਰੰਤ ਪਰਮਾਤਮਾ ਵਿੱਚ ਇਸ ਤਰ੍ਹਾਂ ਲੀਨ ਹੋ ਗਈ ਜਿਵੇਂ ਛੋਟੀ ਜਿਹੀ ਜਲ ਦੀ ਬੂੰਦ ਵੱਡੇ ਸਮੁੰਦਰ ਵਿੱਚ ਇੱਕਮਿੱਕ ਹੋ ਜਾਂਦੀ ਹੈ। ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਤੋਂ ਲਾਭ ਲਿਆ ਹੈ। ਸਿੱਖ ਨੈੱਟ ਦੁਆਰਾ ਕੀਤੇ ਜਾ ਰਹੇ ਉਪਰਾਲੇ ਵਿੱਚ ਸੇਵਾ ਲਈ ਇਸ ਲਿੰਕ 'ਤੇ ਕਲਿੱਕ ਕਰੋ ਅਤੇ ਹੋਰ ਕਹਾਣੀਆਂ ਲਈ ਆਪਣਾ ਦਾਨ ਦਿਓ।
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
6: Story for children.
7: Ho antar naam.
8: It is all within.
7: Manga din raati.
8: Once there was a beautiful deer who always used to run around prancing in the woods. One time, as the deer was jumping around, she noticed a wonderful smell. It smelled better than rain. It smelled better than flowers. In fact, thought the deer,
9: I've never smelled anything so enchantingly wonderful. I wonder where that smell's coming from.
8: Well, the deer, she looked at a nearby tree. Do you think the wonderful smell could be coming from there?
9: Maybe it's coming from inside that tree.
8: So she ran as fast as she could to the tree. She stopped to smell it. But the tree just smelled like a normal tree.
9: That's not it. I wonder where the scent is coming from.
8: So she tried to smell more things. She chased around everything and smelled whatever she could find. But she could not find where the enchanting scent was coming from.
9: Is it coming from the butterflies? No, that's not it. Maybe the dandelions? Perhaps the robin? The robin actually smells kind of good too. But that's not it. Could it be? I doubt it. In the swamp? Ooh, no, not there. Maybe the leaves of the tree? Where else? Is it that squirrel? No. The hilltop? The ravine? No. The bushes? Inside the roots?
8: Well, the deer, she ran and ran and ran everywhere, but she couldn't find where the smell was coming from. But she didn't give up.
9: Oh, I'm tired. It has to be here somewhere.
8: She chased off.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਨ ਜਾਣ ਦਾ ਸਮਾਂ ਹੋ ਗਿਆ ਹੈ, ਸਾਨੂੰ ਸਕੂਲ ਲਈ ਦੇਰੀ ਹੋ ਰਹੀ ਹੈ।
2: ਆ ਗਈ ਮੰਮੀ।
3: ਜਿੰਦ ਕੌਰ ਆਪਣਾ ਬਸਤਾ ਚੁੱਕਦੀ ਹੈ ਤੇ ਦੌੜ ਕੇ ਗੱਡੀ ਵਿੱਚ ਬੈਠ ਜਾਂਦੀ ਹੈ। ਗੱਡੀ ਸਕੂਲ ਦੀ ਨਵੀਂ ਇਮਾਰਤ ਵਿੱਚ ਅੰਦਰ ਜਾਂਦੀ ਹੈ।
1: ਮੈਂ ਜਾਣਦੀ ਹਾਂ ਤੁਹਾਨੂੰ ਅੱਜ ਆਪਣੇ ਨਵੇਂ ਸਕੂਲ ਦੇ ਪਹਿਲੇ ਦਿਨ ਸ਼ਾਇਦ ਥੋੜਾ ਡਰ ਲੱਗੇ, ਬਸ ਯਾਦ ਰੱਖਿਓ, ਗੁਰਪੂਰੇ ਮੇਰੀ ਰਾਖ ਲਈ, ਗੁਰੂ ਜੀ ਹਮੇਸ਼ਾ ਤੁਹਾਡੀ ਰਾਖੀ ਕਰਨਗੇ।
2: ਧੰਨਵਾਦ ਮਾਤਾ ਜੀ, ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ, ਮੈਨੂੰ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ।
4: ਸ਼ਾਬਾਸ਼ ਬੇਟੀ, ਚਲੋ ਤੁਹਾਡਾ ਸਕੂਲ 2 ਮਿੰਟਾਂ ਵਿੱਚ ਸ਼ੁਰੂ ਹੋਣ ਲੱਗਾ ਹੈ, ਤੁਹਾਡਾ ਦਿਨ ਚੰਗਾ ਰਹੇ।
3: ਜਿੰਦ ਕੌਰ ਗੱਡੀ ਵਿੱਚੋਂ ਬਾਹਰ ਆਉਂਦੀ ਹੈ ਤੇ ਦੋਵੇਂ ਜਣੇ ਬੋਲਦੇ ਹਨ,
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਜਿਵੇਂ ਜਿਵੇਂ ਜਿੰਦ ਕੌਰ ਸਕੂਲ ਦੇ ਅੰਦਰ ਜਾਂਦੀ ਹੈ, ਉਹ ਦੇਖਦੀ ਹੈ ਕਿ ਕਈ ਲੋਕ ਉਸਦੀ ਦਸਤਾਰ ਵੱਲ ਘੂਰ ਕੇ ਦੇਖ ਰਹੇ ਹਨ। ਉਹ ਦੇਖ ਸਕਦੀ ਹੈ ਕਿ ਉਸਦੇ ਆਸ ਪਾਸ ਲੋਕੀ ਕੁਛ ਫੁਸਫੁਸਾ ਰਹੇ ਹਨ। ਤਿੰਨ ਮਤਲਬੀ ਦੇਖਣ ਵਾਲੀ ਕੁੜੀਆਂ ਉਸਦੇ ਕੋਲ ਜਾਂਦੀਆਂ ਹਨ।
5: ਲੱਗਦਾ ਹੈ ਇਸ ਸਾਲ ਸਾਡੇ ਕੋਲ ਇੱਕ ਅਜੀਬ ਕੁੜੀ ਆਈ ਹੈ।
6: ਓਏ ਨਵੀਂ ਕੁੜੀਏ, ਇਹ ਤੇਰੇ ਸਿਰ ਤੇ ਕੀ ਚੀਜ਼ ਹੈ?
3: ਸਾਰੀਆਂ ਕੁੜੀਆਂ ਉਸਦੀ ਦਸਤਾਰ ਨੂੰ ਛੂਣ ਲੱਗਦੀਆਂ ਹਨ, ਹੱਸਦੀਆਂ ਹਨ ਤੇ ਖੋਲਣ ਦੀ ਕੋਸ਼ਿਸ਼ ਕਰਦੀਆਂ ਹਨ। ਦਸਤਾਰ ਦਾ ਇੱਕ ਲੜ ਖੁੱਲ ਜਾਂਦਾ ਹੈ। ਜਿੰਦ ਕੌਰ ਨੂੰ ਗੁੱਸਾ ਆ ਜਾਂਦਾ ਹੈ।
2: ਓਏ ਰੁਕ ਜਾਓ, ਪਿੱਛੇ ਹਟੋ,
5: ਤੇਰੇ ਉੱਤੇ ਜੀ ਚੀਜ਼ ਕਿਉਂ ਹੈ ਅਜੀਬ ਕੁੜੀ?
3: ਜਿਵੇਂ ਜਿਵੇਂ ਕੁੜੀਆਂ ਉਸਦੇ ਨਾਲ ਧੱਕੇਸ਼ਾਹੀ ਕਰਦੀਆਂ ਹਨ, ਜਿੰਦ ਕੌਰ ਬੇਬਸ ਮਹਿਸੂਸ ਕਰਦੀ ਹੈ। ਉਹ ਉਹਨਾਂ ਉੱਤੇ ਟੁੱਟ ਕੇ ਪੈਣਾ ਚਾਹੁੰਦੀ ਹੈ। ਉਸਦਾ ਇੱਕ ਮਨ ਰੋਣਾ ਵੀ ਚਾਹੁੰਦਾ ਹੈ। ਉਹ ਸੋਚਦੀ ਹੈ,
2: ਮੈਨੂੰ ਇਹ ਜਮਾ ਪਸੰਦ ਨਹੀਂ, ਮੈਂ ਚਾਹੁੰਦੀ ਹਾਂ ਕਿ ਇਹ ਗਾਇਬ ਹੋ ਜਾਣ।
3: ਪਰ ਫਿਰ ਉਹਨੂੰ ਚੇਤੇ ਆਉਂਦਾ ਹੈ ਜੋ ਉਸਦੀ ਮਾਤਾ ਜੀ ਨੇ ਉਸਨੂੰ ਦੱਸਿਆ ਸੀ ਕਿ ਗੁਰੂ ਜੀ ਹਮੇਸ਼ਾ ਉਸਦੀ ਰਾਖੀ ਕਰਦੇ ਹਨ, ਤੇ ਉਹ ਅਰਦਾਸ ਕਰਦੀ ਹੈ,
2: ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਇਹੋ ਜਿਹੀ ਜਗ੍ਹਾ ਜਾਂ ਇਨਸਾਨ ਕੋਲ ਭੇਜ ਦੋ ਜਿੱਥੋਂ ਮੈਨੂੰ ਹੋਰ ਤਾਕਤ ਮਿਲੇ।
3: ਅਤੇ ਬੇਅੰਤ ਕਿਰਪਾ ਸਦਕਾ ਉਸਦੀ ਸ਼ਕਤੀ ਜਾਗ ਪੈਂਦੀ ਹੈ। ਜਿੰਦ ਕੌਰ ਆਪਣੇ ਆਪ ਨੂੰ ਇੱਕ ਰੋਸ਼ਨੀ ਦੀ ਧੁੰਨ ਭਰੀ ਦੁਨੀਆਂ ਵਿੱਚ ਪਾਉਂਦੀ ਹੈ।
2: ਮੈਨੂੰ ਇੱਥੇ ਬਹੁਤ ਸ਼ਾਂਤ ਮਹਿਸੂਸ ਹੋ ਰਿਹਾ।
3: ਹੈਰਾਨ ਹੋ ਕੇ ਉਹ ਦੇਖਦੀ ਹੈ ਕਿ ਇਹ ਨੂਰਾਨੀ ਸਿੱਖ ਬੀਬੀ ਉਸਦੇ ਸਾਹਮਣੇ ਹੈ।
2: ਤੁਸੀਂ ਕੌਣ ਹੋ ਤੇ ਮੈਂ ਕਿੱਥੇ ਹਾਂ?
7: ਅਸੀਂ ਸ਼ਹੀਦਾਂ ਦੇ ਮੰਡਲ ਵਿੱਚ ਹਾਂ।
2: ਇਹ ਸ਼ਹੀਦ ਕੌਣ ਹੁੰਦੇ ਹਨ?
7: ਸ਼ਹੀਦ ਉਹ ਹੁੰਦੇ ਹਨ ਜੋ ਆਪਣੀ ਅਭਿਲਾਸ਼ਾ ਨਾਲ ਸੱਚ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ। ਮੇਰਾ ਨਾਮ ਸ਼ਰਨ ਕੌਰ ਹੈ। ਤੁਹਾਡੀ ਤਰ੍ਹਾਂ ਮੈਂ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਕਹਾਣੀ ਤੁਹਾਡੀ ਮਦਦ ਕਰੇਗੀ। ਕੀ ਪਰੇਸ਼ਾਨੀ ਹੈ ਛੋਟੀ ਭੈਣ, ਕੀ ਹੋਇਆ?
2: ਮੈਂ ਪਹਿਲੇ ਦਿਨ ਨਵੇਂ ਸਕੂਲ ਗਈ ਸੀ ਜਿੱਥੇ ਮੇਰੀ ਤਰ੍ਹਾਂ ਦਾ ਕੋਈ ਨਹੀਂ ਦਿਖਦਾ। ਕੁਛ ਕੁੜੀਆਂ ਮੇਰੇ ਕੋਲ ਆਈਆਂ ਤੇ ਮੇਰੀ ਦਸਤਾਰ ਖੋਲਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਦੁਖੀ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਕਰਾਂ। ਇਸ ਲਈ ਮੈਂ ਵਾਹਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਮਾਰਗ ਦਿਖਾਓ। ਆਪ ਜੀ ਦੀ ਕੀ ਕਹਾਣੀ ਹੈ?
3: ਬੀਬੀ ਸ਼ਰਨ ਕੌਰ ਗੰਭੀਰਤਾ ਨਾਲ ਜਿੰਦ ਕੌਰ ਦੀ ਅੱਖਾਂ ਵਿੱਚ ਦੇਖਦੇ ਹਨ ਤੇ ਗੱਲ ਸ਼ੁਰੂ ਕਰਦੇ ਹਨ।
7: ਮੈਂ ਜੰਗ ਦੇ ਸਮੇਂ ਜਿਉਂਦੀ ਸੀ।
3: ਜਿੰਦ ਕੌਰ ਹੁਣ ਆਪਣੇ ਸਾਹਮਣੇ ਆਪਣੀ ਨਵੀਂ ਸਹੇਲੀ ਦੀ ਜ਼ਿੰਦਗੀ ਇਸ ਤਰ੍ਹਾਂ ਦੇਖ ਸਕਦੀ ਹੈ ਜਿਵੇਂ ਕਿ ਉਹ ਟੀਵੀ ਤੇ ਆ ਰਹੀ ਹੋਵੇ।
7: ਜਦੋਂ ਮੈਂ 16 ਸਾਲਾਂ ਦੀ ਸੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਸੀ ਤੇ ਦੁਸ਼ਮਣਾਂ ਦੀ ਫੌਜ ਨੇ ਨਿਸ਼ਚਾ ਕਰ ਲਿਆ ਸੀ ਕਿ ਉਹ ਸਾਨੂੰ ਸਿੱਖਾਂ ਨੂੰ ਇਸ ਧਰਤੀ ਤੋਂ ਮਿਟਾ ਦੇਣਗੇ ਅਤੇ ਗੁਰੂ ਸਾਹਿਬ ਜੀ ਨੂੰ ਵੀ ਮਾਰ ਦੇਣਗੇ।
8: ਖਤਮ ਕਰ ਦਿਓ ਇਹਨਾਂ ਨੂੰ।
7: ਗੁਰੂ ਜੀ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਕੁਝ ਦਰਜਨ ਖਾਲਸੇ ਨੇੜੇ ਦੇ ਇੱਕ ਸ਼ਹਿਰ ਵਿੱਚ ਜਾ ਪਹੁੰਚੇ। ਉਹ ਸਭ ਇੱਕ ਕਿਲੇ ਵਿੱਚ ਸਨ ਜਿਸ ਦਾ ਨਾਮ ਸੀ ਚਮਕੌਰ, ਅਤੇ ਸ਼ਾਹੀ ਫੌਜਾਂ ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿਪਾਹੀ ਸਨ, ਉਹਨਾਂ ਨੇ ਕਿਲੇ ਨੂੰ ਚਾਰੇ ਪਾਸੋਂ ਘੇਰਾ ਪਾਇਆ ਹੋਇਆ ਸੀ। ਇਹ ਸਭ ਅੱਗ ਦੇ ਸਮੁੰਦਰ ਵਿੱਚ ਸ਼ਾਂਤੀ ਦੇ ਟਾਪੂ ਵਾਂਗ ਜਾਪਦਾ ਸੀ।
8: ਸਤਿ ਸ਼੍ਰੀ ਅਕਾਲ।
7: ਪੰਜਾਂ ਦੇ ਸਮੂਹ ਵਿੱਚ ਖਾਲਸਾ ਆਪਣੇ ਗੁਰੂ ਅੱਗੇ ਸ਼ਹੀਦ ਹੋਣ ਦੀ ਦਾਤ ਦੀ ਬੇਨਤੀ ਕਰਦਾ ਹੈ।
9: ਗੁਰੂ ਸਾਹਿਬ ਜੀ, ਅਗਲੀ ਸੇਵਾ ਸਾਡੀ ਲਗਾਓ ਜੀ।
10: ਸਾਨੂੰ ਸ਼ਹੀਦੀ ਦੀ ਦਾਤ ਬਖਸ਼ੋ ਜੀ। ਤਾਂ ਜੋ ਅਸੀਂ ਇਸ ਜੀਵਨ ਦੇ ਅਸਲ ਮੰਤਵ ਧਰਮ ਦੀ ਜੰਗ ਖਾਤਰ ਲੜ ਸਕੀਏ ਅਤੇ ਫਤਿਹ ਪ੍ਰਾਪਤ ਕਰ ਸਕੀਏ।
7: ਫਿਰ ਗੁਰੂ ਸਾਹਿਬ ਨੇ ਕਿਹਾ, ਤੁਹਾਡੇ ਉੱਪਰ ਬੇਅੰਤ ਕਿਰਪਾ ਹੈ, ਇੱਕ ਖਿਣ ਲਈ ਵੀ ਡਰਿਓ ਨਾ ਅਤੇ ਤੁਸੀਂ ਸਿੱਧਾ ਗੁਰੂ ਨਾਨਕ ਦੀ ਝੋਲੀ ਵਿੱਚ ਜਾ ਵਸੋਗੇ। ਧਿਆਨ ਰੱਖਿਓ, ਕਦੇ ਵੀ ਪਿੱਠ ਨਹੀਂ ਦਿਖਾਉਣੀ। ਜਿਵੇਂ ਮੀਂਹ ਦਾ ਪਾਣੀ ਤੇਜ਼ੀ ਨਾਲ ਕਿਸੇ ਤਾਲ 'ਚ ਡਿੱਗਦਾ ਹੈ, ਤਿਵੇਂ ਖਾਲਸਾ ਬੇਖੌਫ ਮੈਦਾਨ ਵਿੱਚ ਉਤਰਿਆ ਅਤੇ ਅਕਾਲ ਪੁਰਖ ਵਿੱਚ ਸਮਾ ਗਿਆ। ਉਹਨਾਂ ਦੀਆਂ ਆਤਮਾ ਸਵਰਗਾਂ ਵਿੱਚ ਇੱਦਾਂ ਚਲੀਆਂ ਗਈਆਂ ਜਿਵੇਂ ਇੱਕ ਚਿੜੀ ਆਕਾਸ਼ ਵਿੱਚ। ਮੇਰਾ ਹਿਰਦਾ ਇਹ ਖੂਬਸੂਰਤੀ ਦੇਖ ਗਲਬਾ ਗਿਆ। ਮੈਂ ਇਹੀ ਅਰਦਾਸ ਕਰਦੀ ਰਹੀ ਕਿ ਮੈਂ ਵੀ ਉਹਨਾਂ ਵਾਂਗ ਹੀ ਹੋ ਜਾਵਾਂ। ਮੇਰੀ ਸਿਰਫ ਇੱਕ ਇੱਛਾ ਸੀ, ਉਹਨਾਂ ਨਾਲ ਕਿਲੇ ਵਿੱਚ ਹੋਣਾ। ਮੈਂ ਅਕਾਲ ਪੁਰਖ ਨਾਲ ਵਾਅਦਾ ਕੀਤਾ ਸੀ ਕਿ ਮੈਂ ਵੀ ਇਹਨਾਂ ਵਾਂਗ ਨਿਰਭੈ ਹੋਵਾਂਗੀ।
11: ਹੇ ਮੇਰੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ, ਮੈਂ ਕੇਵਲ ਇੱਕ ਪਾਸੇ ਬੈਠ ਕੇ ਇਹ ਸਭ ਨਹੀਂ ਦੇਖ ਸਕਦੀ। ਕਿਰਪਾ ਕਰੋ, ਮੈਨੂੰ ਵੀ ਆਪਣੇ ਪੁੱਤਾਂ ਵਾਂਗ ਸ਼ਹੀਦੀ ਦੀ ਦਾਤ ਬਖਸ਼ੋ ਜੀ।
7: ਮੈਂ ਆਪਣੇ ਅੰਦਰ ਇੱਕ ਕੋਮਲ ਜਿਹੀ ਆਵਾਜ਼ ਸੁਣੀ।

0: ਮੈਂ ਉਹਨਾਂ ਸ਼ਹੀਦਾਂ ਦੀ ਦੇਹ ਨੂੰ ਸਤਿਕਾਰ ਸਹਿਤ ਅਗਨ ਭੇਟ ਸਕਦੀ ਸੀ। ਘੋਰ ਹਨੇਰਾ ਸੀ ਤੇ ਬਹੁਤ ਠੰਡ ਵੀ ਸੀ, ਪਰ ਤਾਂ ਵੀ ਮੈਂ ਲੱਕੜ ਇਕੱਠੀ ਕਰਕੇ ਲਿਆਂਦੀ। ਇਹ ਬਹੁਤ ਔਖਾ ਕੰਮ ਸੀ, ਮਗਰ ਗੁਰਬਾਣੀ ਨੇ ਮੈਨੂੰ ਤਾਕਤ ਬਖਸ਼ੀ। ਇੱਕ ਇੱਕ ਕਰਕੇ ਮੈਂ ਆਪਣੇ ਭਰਾਵਾਂ ਦੀ ਦੇਹ ਚੁੱਕ ਕੇ ਲੱਕੜਾਂ ਉੱਤੇ ਰੱਖਦੀ ਗਈ।
1: ਵਾਹ, ਉਹ ਤਾਂ ਬਹੁਤ ਭਾਰੀ ਹੋਣਗੇ, ਤੁਸੀਂ ਕਿੰਨੇ ਤਾਕਤਵਰ ਹੋ। ਪਰ ਮੈਂ ਕੁਛ ਪੁੱਛਣਾ ਚਾਹੁੰਦੀ ਹਾਂ। ਜੇਕਰ ਤੁਸੀਂ ਚਿੱਖਾਂ ਨੂੰ ਅੱਗ ਲਾਓ ਤੇ ਪਾਂਬਣ ਨਹੀਂ ਮੱਚ ਜਾਏਗਾ? ਕੀ ਇਹ ਦੇਖ ਕੇ ਦੁਸ਼ਮਣ ਵਾਪਸ ਆ ਕੇ ਤੁਹਾਨੂੰ ਫੜ ਨਹੀਂ ਲਏਗਾ?
0: ਹਾਂਜੀ, ਮੈਂ ਜਾਣਦੀ ਸੀ ਕਿ ਉਹ ਦੁਬਾਰਾ ਮੈਨੂੰ ਮਾਰਨ ਲਈ ਵਾਪਸ ਜ਼ਰੂਰ ਆਉਣਗੇ, ਪਰ ਮੈਂ ਨਿਰਭੈ ਰਹਿਣ ਦਾ ਵਾਅਦਾ ਕੀਤਾ ਸੀ ਅਤੇ ਉਹ ਵਾਅਦਾ ਨਿਭਾਉਣ ਦੇ ਲਈ ਮੈਂ ਇਹੀ ਕਰ ਸਕਦੀ ਸੀ ਕਿ ਆਪਣੇ ਭਰਾਵਾਂ ਦੀ ਸੇਵਾ ਕਰਕੇ ਉਹਨਾਂ ਨੂੰ ਉਹੀ ਮਾਣ ਦੇ ਸਕਾਂ ਜਿਹੋ ਜਿਹੇ ਬਹਾਦਰ ਯੋਧੇ ਉਹ ਸਨ। ਦਰਅਸਲ ਜਿੰਦ ਕੌਰ ਜੀ, ਅਸੀਂ ਆਪਣੇ ਦਿਲ ਦੇ ਅੰਦਰ ਸਭ ਜਾਣਦੇ ਹਾਂ ਕਿ ਸਹੀ ਕੀ ਹੈ, ਭਾਵੇਂ ਉਹ ਦੁਨੀਆਂ ਨੂੰ ਨਹੀਂ ਦਿਸਦਾ। ਸਾਡੀ ਆਤਮਾ ਉਹਨੂੰ ਪਹਿਚਾਣਦੀ ਹੈ। ਇੱਕ ਡਰਪੋਕ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ, ਪਰ ਜੀਵਨ, ਇੱਥੋਂ ਤੱਕ ਕਿ ਮੌਤ ਵੀ, ਜੋ ਕਿ ਹਿੰਮਤ ਨਾਲ ਪ੍ਰਾਪਤ ਹੋਈ ਹੋਵੇ, ਬਹੁਮੁੱਲੀ ਹੈ।
1: ਇਹ ਕੇਵਲ ਜੀਵਨ ਜੀਣ ਦੀ ਗੱਲ ਨਹੀਂ, ਪਰ ਉਸ ਜੀਵਨ ਵਿੱਚ ਤੁਸੀਂ ਕਿੰਨੀ ਹਿੰਮਤ ਲਿਆਉਂਦੇ ਹੋ, ਇਹੀ ਮੰਤਵ ਹੈ।
0: ਬਿਲਕੁਲ ਸੱਚ। ਮੈਂ ਇਹ ਨਹੀਂ ਫਿਕਰ ਕੀਤੀ ਕਿ ਮੈਂ ਜਿਉਂਦੀ ਹਾਂ ਜਾਂ ਮਰ ਗਈ, ਮੈਂ ਜਾਣਦੀ ਸੀ ਕਿ ਮੈਂ ਸਹੀ ਹਾਂ। ਮੈਂ ਚਿਖਾ ਨੂੰ ਜਲਾਇਆ ਅਤੇ ਸਤਿਕਾਰ ਸਹਿਤ ਪਾਣੀ ਦਾ ਪਾਠ ਕੀਤਾ।
2: ਜਪਜੀ ਸਾਹਿਬ, ਇੱਕ ਓਅੰਕਾਰ ਸਤਨਾਮ ਕਰਤਾ ਗੁਰੂ, ਨਿਰਭਉ ਨਿਰਵੈਰ ਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ।
0: ਮੁਗਲਾਂ ਨੂੰ ਭਾਵੇਂ ਇਹ ਨਾ ਦਿਸਦਾ ਹੋਵੇ ਕਿ ਕਿੰਨੀਆਂ ਸੋਹਣੀਆਂ ਰੂਹਾਂ ਆਜ਼ਾਦ ਹੋ ਰਹੀਆਂ ਸਨ, ਉਹਨਾਂ ਨੂੰ ਇਹ ਜ਼ਰੂਰ ਦਿਸਿਆ ਹੋਵੇਗਾ ਕਿ ਅੱਗ ਕਿੰਨੀ ਭਖ ਰਹੀ ਹੈ।
3: ਉਹ ਤੇਰੀ, ਤੈਨੂੰ ਉਹ ਧੂਆਂ ਦਿਖ ਰਿਹਾ ਹੈ?
4: ਹਾਂ, ਤੇ ਉਹ ਚਮਕੌਰ ਦੀ ਤਰਫ ਤੋਂ ਆ ਰਿਹਾ ਹੈ।
3: ਜਿਹੜਾ ਕੋਈ ਸਿੱਖਾਂ ਨੂੰ ਮਾਣ ਦੇਣ ਦੀ ਹਿੰਮਤ ਕਰੇਗਾ, ਸਾਡੇ ਹੱਥੋਂ ਮਾਰਿਆ ਜਾਏ।
4: ਵਾਪਸ ਮੁੜੋ, ਅਸੀਂ ਵਾਪਸ ਜਾਵਾਂਗੇ ਤੇ ਇਹ ਜੋ ਵੀ ਹੈ ਉਹਨੂੰ ਮਾਰ ਮੁਕਾਵਾਂਗੇ।

0: ਹਾਲ
1: ਹੁਣ ਆਪਣੇ ਜੀਵਨ ਵਿੱਚ ਵਾਪਸ ਚਲੇ ਜਾਓ।
2: ਤੇ ਕੀ ਤੁਸੀਂ ਮੇਰੇ ਨਾਲ ਚੱਲੋਗੇ?
1: ਤੁਹਾਨੂੰ ਇਸ ਸਮੇਂ ਵਿੱਚ ਯੋਧਿਆਂ ਦੀ ਲੋੜ ਨਹੀਂ, ਤੁਹਾਨੂੰ ਖੁਦ ਇਸ ਸਮੇਂ ਯੋਧਾ ਬਣਨ ਦੀ ਲੋੜ ਹੈ। ਪਰ ਅਸੀਂ ਸਦਾ ਆਪ ਜੀ ਨਾਲ ਆਪਦੇ ਜੀਵਨ ਕਾਲ ਦੌਰਾਨ ਰਵਾਂਗੇ। ਚਲੋ ਉਹ ਕਰੋ ਜੋ ਤੁਹਾਨੂੰ ਇਸ ਵਕਤ ਕਰਨ ਦੀ ਲੋੜ ਹੈ, ਤੇ ਉਹਨੂੰ ਪੂਰੀ ਸ਼ਰਧਾ ਨਾਲ ਕਰੋ। ਤੁਹਾਡੀ ਰਾਖੀ ਸਦਾ ਹੋਵੇਗੀ, ਤੇ ਅਸੀਂ ਦੁਨੀਆਂ ਵਿੱਚ ਰੁਸ਼ਨਾਈ ਕਰਨ ਵਿੱਚ ਫਤਿਹ ਜ਼ਰੂਰ ਪਾਵਾਂਗੇ। ਇਹੀ ਤੇ ਸਾਡੀ ਫਤਿਹ ਦਾ ਅਰਥ ਹੈ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
3: ਤੇ ਬਸ ਇਸੇ ਤਰ੍ਹਾਂ ਜਿੰਦ ਕੌਰ ਵਾਪਸ ਆਪਣੇ ਸਕੂਲ ਪਹੁੰਚ ਜਾਂਦੀ ਹੈ, ਜਿੱਥੇ ਉਸਦੇ ਨਾਲ ਛੇੜਛਾੜ ਤੇ ਧੱਕੇਸ਼ਾਹੀ ਹੋ ਰਹੀ ਹੁੰਦੀ ਹੈ।
4: ਤੇਰੇ ਉੱਤੇ ਜੀ ਚੀਜ਼ ਕਿਉਂ ਹੈ ਅਜੀਬ ਕੁੜੀ?
3: ਇੱਕ ਵਾਰ ਫੇਰ ਉਸਨੂੰ ਗੁੱਸਾ ਤੇ ਨਿਰਾਸ਼ਾ ਮਹਿਸੂਸ ਹੁੰਦੀ ਹੈ, ਪਰ ਇਸ ਸਮੇਂ ਉਹ ਇਹ ਵੀ ਯਾਦ ਕਰਦੀ ਹੈ ਕਿ ਉਸਨੂੰ ਡਰਨ ਦੀ ਕੋਈ ਲੋੜ ਹੀ ਨਹੀਂ ਹੈ। ਉਹ ਆਪਣੀ ਸ਼ਕਤੀ ਨੂੰ ਚੇਤੇ ਕਰਦੀ ਹੈ।
2: ਤੁਹਾਡੇ ਸ਼ਬਦ ਹਥਿਆਰਾਂ ਵਰਗੇ ਹਨ, ਪਰ ਮੈਂ ਤੁਹਾਡੇ ਤੀਰਾਂ ਤੇ ਤਲਵਾਰਾਂ ਤੋਂ ਨਹੀਂ ਡਰਦੀ। ਜੇਕਰ ਤੁਹਾਡੇ ਸ਼ਬਦ ਮੈਨੂੰ ਮਾਰ ਵੀ ਦੇਣਗੇ, ਫਿਰ ਵੀ ਮੈਂ ਆਪਣੇ ਹੋਂਦ ਤੇ ਸੱਚਾਈ ਤੋਂ ਨਹੀਂ ਡੁੱਲਾਂਗੀ, ਸੱਚਾਈ ਤੋਂ ਨਹੀਂ ਡੁੱਲਾਂਗੀ।
5: ਓਏ, ਇਹ ਤਾਂ ਕਾਫੀ ਗੰਭੀਰ ਹੈ, ਜਿਨ੍ਹਾਂ ਮੈਂ ਸੋਚਿਆ ਵੀ ਨਹੀਂ ਸੀ।
3: ਜਿੰਦ ਕੌਰ ਨੂੰ ਹੋਰ ਆਤਮ ਵਿਸ਼ਵਾਸ ਮਹਿਸੂਸ ਹੁੰਦਾ ਹੈ, ਜਿਵੇਂ ਜਿਵੇਂ ਉਸ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਉਸਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ।
2: ਮੈਂ ਇੱਕ ਅਧਿਆਤਮਕ ਰਾਜੇ ਦੀ ਧੀ ਹਾਂ, ਤੇ ਇਹ ਜੋ ਮੇਰੇ ਸਿਰ ਤੇ ਹੈ, ਇਹ ਮੇਰਾ ਤਾਜ ਹੈ। ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੇ ਵਰਗੇ ਹਜ਼ਾਰਾਂ ਮੇਰਾ ਵਿਰੋਧ ਕਰਦੇ ਹਨ। ਮੈਂ ਹਾਰਾਂਗੀ ਨਹੀਂ, ਮੈਂ ਸਭ ਨਾਲ ਮਿਲ ਜਾਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਾਂਗੀ, ਕਿਉਂਕਿ ਮੈਂ ਪੈਦਾ ਹੀ ਵੱਖਰੀ ਦੱਸਣ ਲਈ ਹੋਈ ਹਾਂ। ਪਰ ਜੇ ਤੁਸੀਂ ਮੇਰੇ ਨਾਲ ਦੋਸਤੀ ਕਰਨਾ ਚਾਹੋ, ਉਸ ਵਿੱਚ ਕੋਈ ਦਿੱਕਤ ਨਹੀਂ।
3: ਕੁੜੀਆਂ ਜਿੰਦ ਕੌਰ ਵੱਲ ਅਚੰਭੇ ਨਾਲ ਵੇਖਦੀਆਂ ਹਨ।
6: ਠੀਕ ਹੈ, ਵਾਹ, ਦਰਅਸਲ ਅਸੀਂ ਕਦੇ ਕਿਸੇ ਨੂੰ ਇੱਦਾਂ ਨਹੀਂ ਵੇਖਿਆ।
4: ਮੇਰਾ ਮਤਲਬ ਕੇਵਲ ਕੁਝ ਗੁੰਡੇ ਜੋ ਫਿਲਮਾਂ ਵਿੱਚ ਹੁੰਦੇ ਹਨ ਹੈ।
2: ਤੁਸੀਂ ਫਿਰ ਸਹੀ ਫਿਲਮਾਂ ਨਹੀਂ ਦੇਖ ਰਹੇ। ਮੇਰੇ ਚਾਚੇ ਤਾਏ ਤੇ ਮੰਮੀ ਪਾਪਾ ਵੀ ਦਸਤਾਰ ਸਜਾਉਂਦੇ ਹਨ। ਮੇਰਾ ਪਰਿਵਾਰ ਮਿਹਨਤ ਕਰਦਾ ਤੇ ਲੋੜਵੰਦਾਂ ਦੀ ਮਦਦ ਵੀ ਕਰਦਾ। ਜੇਕਰ ਤੁਸੀਂ ਭੁੱਖੇ ਹੋ, ਤੁਹਾਨੂੰ ਪਤਾ ਹੈ ਤੁਹਾਨੂੰ ਕਿਹਦੇ ਕੋਲ ਜਾਣਾ ਹੈ। ਉਹਨਾਂ ਨੇ ਦਸਤਾਰਾਂ ਸਜਾਈਆਂ ਹੋਣਗੀਆਂ। ਮੈਂ ਇਸ ਕਰਕੇ ਦਸਤਾਰ ਸਜਾਉਂਦੀ ਹਾਂ ਤਾਂ ਕਿ ਮੈਂ ਵਾਰ ਵਾਰ ਆਪਣੇ ਆਪ ਨੂੰ ਚੇਤੇ ਕਰਵਾ ਸਕਾਂ ਕਿ ਮੈਂ ਕੋਮਲ ਨਹੀਂ ਬਲਕਿ ਬਹੁਤ ਬਲਵਾਨ ਵੀ ਹਾਂ। ਮੈਂ ਇੱਕ ਯੋਧਾ ਵੀ ਹਾਂ ਤੇ ਇੱਕ ਸ਼ਹਿਜ਼ਾਦੀ ਵੀ ਹਾਂ, ਤੇ ਮੈਂ ਇੱਥੇ ਹੋਰਾਂ ਦੀ ਮਦਦ ਕਰਨ ਲਈ ਹਾਂ।
4: ਵਾਹ, ਸਾਨੂੰ ਨਹੀਂ ਪਤਾ ਸੀ ਕਿ ਇਸ ਦਾ ਕਿੰਨਾ ਗੂੜਾ ਅਰਥ ਹੈ।
5: ਹਾਂ, ਇਹ ਤੇ ਅਸਲ ਵਿੱਚ ਬਹੁਤ ਵਧੀਆ ਜਾਪਦਾ ਹੈ।
6: ਹਾਂ, ਮੈਂ ਤੇ ਬਹੁਤ ਪ੍ਰਭਾਵਿਤ ਹੋਈ ਹਾਂ, ਅਸੀਂ ਤੁਹਾਨੂੰ ਗਲਤ ਪਰਖਿਆ।
2: ਮੈਂ ਅਰਦਾਸ ਕਰਦੀ ਹਾਂ ਕਿ ਅਸੀਂ ਕੋਮਲ ਤੇ ਸ਼ਕਤੀਸ਼ਾਲੀ ਔਰਤਾਂ ਬਣੀਏ ਜੋ ਇਸ ਦੁਨੀਆਂ ਨੂੰ ਰੋਸ਼ਨ ਕਰ ਦੇਣ। ਮੈਂ ਤੁਹਾਨੂੰ ਜਾਣ ਕੇ ਬਹੁਤ ਖੁਸ਼ ਹੋਵਾਂਗੀ ਜੇ ਤੁਸੀਂ ਚਾਹੋ।
5: ਇਹੋ ਜਾਪਦਾ ਹੈ, ਤੁਹਾਨੂੰ ਵੀ ਬਹੁਤ ਕੁਝ ਜਾਣਕਾਰੀ ਹੈ, ਅਸੀਂ ਵੀ ਤੁਹਾਡੇ ਬਾਰੇ ਹੋਰ ਜਾਣਨਾ ਚਾਹਾਂਗੇ।
4: ਕੀ ਅੱਜ ਤੁਸੀਂ ਖਾਣੇ ਲਈ ਸਾਡੇ ਨਾਲ ਬੈਠਣਾ ਪਸੰਦ ਕਰੋਗੇ?
2: ਹਾਂਜੀ, ਕਿਉਂ ਨਹੀਂ।
3: ਤੇ ਸਾਰੀਆਂ ਕੁੜੀਆਂ ਹੁਣ ਇੱਕ ਨਵੀਂ ਸੋਚ ਨਾਲ ਅੱਗੇ ਵਧਦੀਆਂ ਹਨ। ਜਦੋਂ ਅਸੀਂ ਬੀਬੀ ਸ਼ਰਨ ਕੌਰ ਵਰਗੇ ਸ਼ਹੀਦਾਂ ਨਾਲ ਜੁੜਦੇ ਹਾਂ, ਪੂਰੀ ਕਾਇਨਾਤ ਵਿੱਚ ਐਸਾ ਕੁਝ ਨਹੀਂ ਜੋ ਸਾਨੂੰ ਬਦਲ ਸਕੇ ਜਾਂ ਡਰਾ ਸਕੇ।
1: ਅਸੀਂ ਹਮੇਸ਼ਾ ਲੋੜ ਪੈਣ ਤੇ ਅੰਗ ਸੰਗ ਸਹਾਈ ਹੁੰਦੇ ਹਾਂ। ਅਸੀਂ ਸ਼ਹੀਦ ਇੱਥੇ ਗੁਰੂ ਦੇ ਪਿਆਰਿਆਂ ਦੀ ਰਾਖੀ ਲਈ ਸਦਾ ਮੌਜੂਦ ਹਾਂ। ਆਪਣੇ ਸਿੱਖੀ ਦੇ ਪ੍ਰੇਮ ਲਈ ਸਦਾ ਦ੍ਰਿੜ ਰਹੋ, ਤੇ ਅਸੀਂ ਵੀ ਤੁਹਾਡੇ ਨਾਲ ਰਵਾਂਗੇ।
3: ਅਸੀਂ ਇਹ ਹਮੇਸ਼ਾ ਯਾਦ ਰੱਖ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਹਨ ਤੇ ਮਾਤਾ ਸਾਹਿਬ ਕੌਰ ਜੀ ਸਾਡੇ ਮਾਤਾ ਜੀ ਹਨ।
7: ਖੁਸ਼ੀਆਂ ਦੇ ਜੈਕਾਰੇ ਗਜਾਵੇ ਸੋ ਫਤਿਹ ਪਾਵੇ, ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ ਮਨ ਨੂੰ ਭਾਵੇ। ਸਤਿ ਸ਼੍ਰੀ ਅਕਾਲ।
8: I'm excited to hear the next story. Let's listen to another Sikhnik story. They're really cool.
9: Once long ago, there lived a very good and holy king. He was known far and wide for his wisdom and compassion for the people of his kingdom. One day, he turned to his personal advisor and asked,
10: "How old is my son?"
9: His advisor said,
0: My king, your son is 15 years old.
9: The king said,
10: I want him to take over as king.
0: My lord, well, I would recommend that you wait a few years. You can retire in 3 years.
10: No, that's no good. I want him to become king now.
9: His advisor looked somewhat puzzled, and he said,
0: Yes, my good king, but your son is only 15, and the law says that he must be 18 before he can become the king. You are very young. Even if you wait for 3 years, you will still be very young to retire for a king.
9: The king sadly shook his head and said,
10: No, it is very difficult for me. You just don't understand.
0: Well, I suppose I don't understand. But the truth is that your son is 15 and the law says he must be 18, my king.
9: A few days passed, and then the king summoned his advisor to appear before him once again. He said,
10: All right. I have thought the situation over, and I have made a decision. Tomorrow, I will crown my son as a prince, and I will proclaim you as regent. You will be there to advise him in all matters until he's old enough to become king.
9: The advisor asked,
0: Honestly, why are you so fixed on retiring so early?
9: The king said,
10: I am very bored with being a king. I want something bigger than just being a ruler of this kingdom.
0: Well, my goodness, how can that be? Your kingdom is so wide, one has to ride for 100 days just to go from one end to the other. You want something bigger than this? Well, what's bigger than being the ruler of a great kingdom?
9: The king just shook his head and said,
10: You don't understand. There are many kinds of thrones. Some thrones are of this earth, but some thrones are beyond this earth. I am looking for a throne of a different kind.
9: So the next day, the king publicly proclaimed,
10: My dearest subjects, I will no longer be your king. My advisor will serve as regent until my son comes of age. I hereby step down from this throne.
9: This ceremony took place that afternoon, and the king stepped down from his throne. The matter was settled. After the ceremony, the personal advisor privately asked the king,
0: Well, what will you do? Where will you go?
10: I am going to live beyond my kingdom.
9: Carriages were arranged for his journey, and wagon loads of supplies were brought out, but the king said,
10: No carriages. I want just one horse.
9: So a horse was saddled and was loaded as many supplies as it could carry. Then the king mounted his horse, and the whole city gathered together at the city gates to see the king off. Many were tearful to see such a kind and merciful king leave them.
11: Oh, it's so sad. He was such a kind and merciful king.
12: I can hardly believe he doesn't want his throne anymore. What more could we want?
9: The king rode from the city. The personal advisor sat with the prince, and they watched him through the palace window.
0: Farewell, my liege. Farewell.
9: The prince was sad to see his father leave.
13: Farewell, father.
9: Three years passed, and finally the day came when this prince was to be made king.
0: I now crown you ruler of this kingdom.
9: And then with all his power and might, he pleased his people as a good and fair-minded king. One day, he declared that he wanted to make the journey to see his father.
13: If anyone wishes to accompany me on this pilgrimage, all are welcome to join me.
0: I greatly desire to go.
9: It was to be a very long and difficult trip, Many people wanted to go, and they all began preparing for it. Within a few days, everyone was ready, and the caravan started out.
0: Say, how many days has it been? Well, I'm very tired. This doesn't seem to end, does it? I can't travel anymore. I've had enough.
9: After several months of travel, they reached the area where his father was reported to be living. They were greeted at the entrance.
14: Welcome to this ashram. You are welcome to stop and wait here until it is your turn.
9: The young king said,
13: Why do we have to stop here? I'm a king, and these are many of my subjects. We have come a very long way to pay our respects to the holy man who used to be king of our country.
14: Many kings from many different lands have also come to visit him. You will also have to wait your turn.
9: They had to wait 3 weeks because there were so many people ahead of them. When their turn finally came, they were escorted as a group before the holy man.
0: My lord, we are so happy to see you. How are you?
10: Satisfied.
0: Sire, if I may ask, well, what is the difference? You are still king here. You are in charge. People come to see you. You solve their situations. It is the same as back at the palace. I mean, look around. There is a whole court here. It is like a kingdom.
10: The difference is that before, I had all around me my subjects. Now, around me are my fellow devotees of God. I have conquered their hearts, not just their heads. It is a matter of love, not a matter of fear.
9: The real King of Kings is that one who conquers the hearts of people, not their heads, and that's the difference.
0: What a revelation! From this day on, I will follow my heart.
9: Wealth and power are of the earth. They represent the head. Consciousness, love, kindness are of the heart. You have to make your choice which you want to obey.
8: I really like that story. Did you? I can read these stories myself from the Secret Storybook. You can get one too.